ਪਲੈਂਟੀ ਵੈਲੀ ਦੀ ਪੰਜਾਬੀ ਸੇਵਾ ਲੈ ਕੇ ਮੈਂ ਵਿੱਕੀ ਸਿੰਘ ਹਾਜ਼ਰ ਹਾਂ। ਅੱਜ ਸਾਉਣ ਭਾਦੋਂ ਦੇ ਮਹੀਨੇ ਦਾ ਦਸਵਾਂ ਦਿਨ, ਅੰਗਰੇਜ਼ੀ ਕੈਲੰਡਰ ਦੇ ਮੁਤਾਬਕ 25 ਅਗਸਤ ਦਾ ਦਿਨ ਮੰਗਲਵਾਰ ਸ਼ਾਮੀ 6 ਤੋਂ 8। ਅਸੀਂ ਹਰ ਮੰਗਲਵਾਰ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਗੱਲਾਂ 'ਚੋਂ ਗੱਲ, ਗੱਲਾਂ ਜੋ ਅਸੀਂ ਆਪਸ 'ਚ ਬਹਿ ਕੇ ਕਰਨਾ ਚਾਹੁੰਦੇ ਹਾਂ, ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ, ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ, ਹਰ ਉਹ ਗੱਲ ਜੋ ਪਰਿਵਾਰ ਲਈ ਮਾਇਨੇ ਰੱਖਦੀ ਹੈ, ਸਾਡੇ ਸੋਹਣੇ ਸੁਖਦ ਜੀਵਨ ਦੀ ਮਾਇਨੇ ਰੱਖਦੀ ਹੈ। ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਜੇ ਤੁਸੀਂ ਕੰਮ ਤੋਂ ਘਰ ਜਾ ਰਹੇ ਹੋ, ਘਰ ਤੋਂ ਬਾਜ਼ਾਰ ਜਾ ਰਹੇ ਹੋ, ਕਿਸੇ ਸੱਜਣ ਸੁਨੇਹੀ ਨੂੰ ਮਿਲਣ ਜਾ ਰਹੇ ਹੋ, ਤੁਸੀਂ 88.6 FM 'ਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਮੀਂਹ ਦਾ ਮੌਸਮ ਕਿਤੋਂ ਬੈਰ ਬਾਹਰ ਬਹਿ ਕੇ ਪਕੌੜੇ ਕੱਢ ਕੇ ਛੱਤ 'ਚ ਚਾਹ ਦਾ ਕੱਪ ਹੋਵੇ ਪੀਣ ਨੂੰ ਜੀ ਕਰਦਾ ਆ, ਅਤੇ ਕਿਤੇ ਕਿਤੇ ਪੰਜਾਬ ਵਿੱਚ ਸਾਉਣ ਦਾ ਮਹੀਨੇ ਵਰਗਾ ਮੌਸਮ ਵੀ ਲੱਗਦਾ ਹੈ। ਹੁਣ ਤਾਂ ਇੱਥੇ ਪੂੜਿਆਂ ਦਾ ਰਿਵਾਜ਼ ਨਹੀਂ ਹੈਗਾ, ਇਹਨਾਂ ਇਹੋ ਮੌਸਮ ਵਿੱਚ ਘਰ ਦੇ ਗੁੜ ਤੋਂ ਬਣੇ ਪੂੜੇ ਗੁਲਗੁਲੇ ਨਾਲ ਅੰਬ ਦਾ ਅਚਾਰ ਹੋਵੇ ਅਤੇ ਪੰਜਾਬ ਦੀ ਸੋਹਣੀ ਸੱਧਰੀ ਠੰਡੀ ਛਾਂ ਹੋਵੇ, ਆਪਣੇ ਸੱਜਣਾ ਸੁਨੇਹੀਆਂ ਨਾਲ ਅਸੀਂ ਗੱਪਾਂ ਮਾਰਦੇ ਹੋਈਏ, ਇਹ ਸਾਡੇ ਸਾਰਿਆਂ ਦਾ ਸੁਪਨਾ ਸਾਡੇ ਮਨਾਂ 'ਚ ਅਕਸਰ ਆਉਂਦਾ ਹੈ। ਪਰਦੇਸੀਆਂ ਦੇ ਖੁਸ਼ੀਆਂ ਚਾਹ ਰੌਸ਼ਨੀਆਂ ਤਿਉਹਾਰਾਂ 'ਚ ਨਹੀਂ ਹੈਗੇ, ਪਰਦੇਸੀਆਂ ਦੇ ਖੁਸ਼ੀਆਂ ਚਾਹ ਉਹਨਾਂ ਦੇ ਮਨਾਂ ਵਿੱਚ ਵੱਸਦੇ ਪੰਜਾਬ ਬਾਰੇ ਜਾਣਨਾ, ਪਿੰਡਾਂ ਵਿੱਚ ਜਾਣਾ, ਉਹਨਾਂ ਥਾਵਾਂ 'ਤੇ ਆਪਣੇ ਸੱਜਣਾ ਮਿੱਤਰਾਂ ਨੂੰ ਮਿਲਣਾ, ਉਹਨਾਂ ਦੇ ਚਾਹ ਉਹਨਾਂ ਨੂੰ ਮਿਲ ਕੇ ਦੁੱਗਣੇ ਹੋ ਜਾਂਦੇ ਨੇ। ਪਰ ਜਦੋਂ ਕਿਤੇ ਅਸੀਂ ਆਪਣੇ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ, ਤਾਂ ਗੁਰਬਾਣੀ ਸਾਨੂੰ ਇਹੋ ਜਿਹਾ ਰਾਹ ਵਿਖਾਉਂਦੀ ਹੈ ਕਿ ਹਰ ਪਲ ਹਰ ਪਾਸੇ ਉਸ ਕੁਦਰਤੀ ਦੇਣ ਹੈ, ਉਸ ਵੱਡੀ ਕਾਇਨਾਤ ਉਸ ਤਾਕਤ ਨੇ ਜੋ ਧਰਤੀ ਬਣਾਈ ਹੈ, ਹਰ ਜਗ੍ਹਾ ਸਾਨੂੰ ਉਹਦਾ ਹੀ ਰੂਪ ਉਹਦਾ ਹੀ ਵਾਸਾ ਨਜ਼ਰ ਆਉਂਦਾ ਹੈ।

सबे कट राम बोले रामा बोले रे। राग मल्हार दे शब्द जो पिछले दो तीन दिनों तो मीह पै रहा है सानू इत्थे सौण दा महीना लग रहा है तो प्लेंटी वैली दी खूबसूरत वादियों दे विच तुसी गुरबाणी दे शब्द दे नाल तुसी गुरबाणी दा शब्द सुनिया अज दी शाम दा आगाज करते हैं। ਸਾਡਾ ਜੀਵਨ ਕੁਦਰਤ ਦੀ ਇਸ ਵਾਸਟ ਇਸ ਵੱਡੀ ਦੁਨੀਆ ਦੇ ਵਿੱਚ ਅਸੀਂ ਜ਼ਿੰਦਗੀ ਜਿਉਣ ਦੇ ਉਸ ਢੰਗ ਨੂੰ ਖਾਸ ਤੌਰ 'ਤੇ ਰੇਲ ਦੇ ਤੁਪਕਿਆਂ ਦੇ ਵਿੱਚ ਵੱਸਦੇ ਇਸ ਜੀਵਨ ਨੂੰ ਜਦੋਂ ਵੇਖਦੇ ਹਾਂ ਤਾਂ ਬੰਦੇ ਦੀ ਹੋਣੀ ਸਾਡੀ ਆਪਣੀ ਹੋਣੀ ਬਹੁਤ ਹੀ ਛੋਟੀ ਲੱਗਦੀ ਹੈ। ਸ਼ਾਇਦ ਤੁਹਾਨੂੰ ਕਿਤੇ ਇਸ ਗੱਲ ਦਾ ਅੰਦਾਜ਼ਾ ਨਹੀਂ ਇਸ ਧਰਤੀ ਦੇ ਉੱਤੇ ਪੀਣ ਯੋਗ ਪਾਣੀ 1% ਹੀ ਹੈਗਾ ਉਹ ਵੀ ਪਾਣੀ ਕੋਈ ਸਿੱਧਾ ਸਿੱਧਾ ਸਾਡੇ ਤੱਕ ਨਹੀਂ ਪਹੁੰਚਦਾ। ਇਹ ਜੋ ਆਸਟ੍ਰੇਲੀਆ ਦੇ ਵਿੱਚ ਜੋ ਮੀਂਹ ਪੈਂਦਾ ਹੈ ਜੋ ਤੁਪਕੇ ਆਉਂਦੇ ਨੇ ਆਲੇ ਦੁਆਲੇ ਸਮੁੰਦਰ ਨਦੀਆਂ ਝੀਲਾਂ 'ਚੋਂ ਉੱਡ ਕੇ ਪਾਣੀ ਉੱਪਰ ਜਾਂਦਾ ਹੈ ਬੱਦਲਾਂ ਦੇ ਵਿੱਚ ਰੰਗ ਰੂਪ ਬਦਲਦਾ ਹੋਇਆ ਫਿਰ ਧਰਤੀ 'ਤੇ ਆਉਂਦਾ ਹੈ। ਵਿਕਟੋਰੀਆ ਦੇ ਵਿੱਚ ਜਿੰਨਾ ਪਾਣੀ ਸਾਨੂੰ ਘਰਾਂ 'ਚ ਮਿਲਦਾ ਹੈ ਪਾਈਪਾਂ ਰਾਹੀਂ ਇਹ ਮੀਂਹ ਦਾ ਪਾਣੀ ਹੀ ਅਸੀਂ ਪੀਂਦੇ ਹਾਂ ਕੋ ਲਗਭਗ 96% ਲੋਕ ਇਸ ਮੀਂਹ ਦੇ ਤੁਪਕਿਆਂ ਨੂੰ ਹੀ ਪੁਣ ਛਣ ਕਰਕੇ ਨਦੀਆਂ ਨਾਲਿਆਂ ਰਾਹੀਂ ਫਿਰ ਸਾਡੇ ਤੱਕ ਪਹੁੰਚਦੇ ਨੇ। ਉਹਨਾਂ ਨੂੰ ਪੁੱਛ ਕੇ ਵੇਖੋ ਜਿੱਥੇ ਕਈ ਕਈ ਸਾਲ ਮੀਂਹ ਨਹੀਂ ਪੈਂਦਾ ਕਈ ਕਈ ਮਹੀਨੇ ਮੀਂਹ ਨਹੀਂ ਪੈਂਦਾ ਉਹਨਾਂ ਦੇ ਸੁਪਨਿਆਂ ਦੇ ਵਿੱਚ ਸਵਰਗ ਦੇ ਨਜ਼ਾਰੇ ਵੀ ਬਾਰਿਸ਼ ਆਬਸ਼ਾਰ ਬਹਾਰਾਂ ਦੇ ਲੱਗਦੇ ਨੇ। ਕੀ ਸਾਡਾ ਕਦੀ ਜੀ ਕੀਤਾ ਕਿ ਅਸੀਂ ਬਾਰੀ ਖੋਲ੍ਹ ਕੇ ਬਾਹਰ ਪੈਰੀ ਕਿਣਮਿਣ ਕਿਣਮਿਣ ਵਿੱਚ ਜਾ ਕੇ ਨਹਾਈਏ ਕਿ ਸਾਨੂੰ ਲੱਗਦਾ ਕਿ ਜੇ ਅਸੀਂ ਮੀਂਹ 'ਚ ਗਿੱਲੇ ਹੋ ਜਾਵਾਂਗੇ ਤਾਂ ਸ਼ਾਇਦ ਸਾਡਾ ਕੋਈ ਰੰਗ ਰੂਪ ਜਾਂ ਸਾਨੂੰ ਜ਼ਿੰਦਗੀ ਬਦਲ ਜਾਵੇਗੀ। ਮੈਂ ਅਕਸਰ ਕਈ ਵਾਰੀ ਸੈਰ ਕਰਦਾ ਮੇਰੇ ਨਾਲ ਮੇਰਾ ਐਲ ਵੀ ਹੁੰਦਾ ਅਤੇ ਮੈਂ ਮੀਂਹ ਦੇ ਵਿੱਚ ਵੀ ਕਈ ਵਾਰ ਘਰ ਆਉਣ ਨੂੰ ਜੀ ਨਹੀਂ ਕਰਦਾ। ਇਹਨਾਂ ਬੂਟਿਆਂ ਚਰਾਂਦਾਂ ਦੇ ਵਿੱਚ ਤੁਪਕਿਆਂ ਦੇ ਵਿੱਚ ਬੇਤਰਤੀ ਬੇਰਾਹਾਂ ਦੇ ਵਿੱਚ ਚੱਲਦੇ ਬਦਲਦੇ ਮੌਸਮ ਵਿੱਚ ਤੁਹਾਨੂੰ ਉਹ ਥਾਵਾਂ ਵੀ ਇੱਕ ਨਵੇਂ ਅਤੇ ਵੱਖਰੇ ਰੂਪ ਵਿੱਚ ਨਜ਼ਰ ਆਉਂਦੀਆਂ ਨੇ। ਆਪੀ ਨੇ ਆਪ ਸਾਜਿਓ ਆਪੀ ਨੇ ਜਪਿਓ ਨਾਓ ਦੁਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਆਸਾ ਦੀ ਵਾਰ ਦੇ ਬੋਲ ਸਾਨੂੰ ਹਦਾਇਤ ਤਾਂ ਇਹ ਹੈ ਵੀ ਅਸੀਂ ਤੜਕੇ ਉੱਠ ਕੇ ਸਵੇਰੇ ਇਸ ਬਾਣੀ ਨੂੰ ਸਰਵਣ ਕਰੀਏ ਆਪਣੇ ਅੰਤਰ ਧਿਆਨ ਵਿੱਚ ਕੁਦਰਤ ਦੀ ਗੋਦੀ ਵਿੱਚ ਪਲਦੇ ਇਸ ਜੀਵਨ ਨੂੰ ਸਮਝੀਏ ਅਤੇ ਜਦੋਂ ਕਿਤੇ ਸਾਨੂੰ ਮੌਕਾ ਮਿਲਦਾ ਹੈ ਫਿਰ ਅਸੀਂ ਇਸ ਨੂੰ ਕਿਉਂ ਛੱਡ ਦਿੰਦੇ ਹਾਂ। ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਇਸ ਜੀਵਨ ਦੇ ਵਿੱਚ ਹੀ ਇਸ ਰੰਗਤ ਦੇ ਵਿੱਚ ਹੀ ਆਪਣਾ ਜੀਵਨ ਬਿਤਾਈਏ। ਪਵਨ ਗੁਰੂ ਪਾਣੀ ਪਿਤਾ ਦਾ ਕਥਨ ਅਸੀਂ ਗੁਰਬਾਣੀ 'ਚ ਮਹਿਸੂਸ ਕਰਦੇ ਹਾਂ ਅਤੇ ਸੱਚਮੁੱਚ ਹੀ ਜੇ ਧਰਤੀ ਜਾਣੇ ਹੋ ਤਾਂ ਪਾਣੀ ਦੀ ਧਰਤੀ ਹੈ। ਪੱਥਰਾਂ ਦੇ ਵਿੱਚ ਕੀੜੇ ਉਹਨਾਂ ਨੂੰ ਵੀ ਪਾਣੀ ਪਹੁੰਚਦਾ ਹੈ ਉਹ ਜੀਵਨ ਰੂਪੀ ਬਤੀਤ ਕਰਦੇ ਨੇ। ਕੱਲ੍ਹ ਕਿਸੇ ਸੱਜਣ ਨੇ ਮੈਨੂੰ ਇੱਕ ਤਸਵੀਰ ਭੇਜੀ ਉਸ ਤਸਵੀਰ ਦੇ ਵਿੱਚ ਇਹ ਦੱਸਿਆ ਸੀ ਕਿ ਜੋ ਸਾਡੇ ਆਲੇ ਦੁਆਲੇ ਇਸ ਧਰਤੀ 'ਤੇ ਲੁਪਤ ਹੋ ਰਹੀਆਂ ਮਧੂ ਮੱਖੀਆਂ ਨੇ ਉਹ ਕਿੰਨੀਆਂ ਜ਼ਰੂਰੀ ਨੇ। ਕਹਿੰਦੇ ਇੱਕ ਮਧੂ ਮੱਖੀ ਉਹ ਵੀ ਇਹ ਜਿਹੜੀ ਪਾਣੀ ਦੇ ਅੰਦਰ 2 ਤੋਂ 3 ਦਿਨ ਰਹਿ ਕੇ ਸਾਹ ਲੈ ਲੈਂਦੀ ਹੈ ਪਾਣੀ ਵਿੱਚੋਂ ਸਾਹ ਆਕਸੀਜਨ ਵੀ ਕੱਢ ਸਕਦੀ ਹੈ। ਪਹਿਲਾਂ ਪਾਣੀ ਜੀਓ ਹੈ ਧਰਤੀ ਦੇ ਉੱਤੇ ਜੇ ਕੋਈ ਅੰਮ੍ਰਿਤ ਹੈ ਤਾਂ ਉਹ ਪਾਣੀ ਹੈ। ਕਹਿੰਦੇ ਨੇ ਕਿ ਇੱਕ ਮੱਕੀ ਦੇ ਦਾਣੇ ਤੋਂ ਪੌਪਕੋਰਨ ਕਿਵੇਂ ਬਣਦਾ ਹੈ। ਮੱਕੀ ਦੇ ਦਾਣੇ ਵਿੱਚ ਉਹਦੇ ਬਿਲਕੁਲ ਅੰਦਰਲੇ ਪਾਸੇ
ਥੋੜਾ ਜਿਹਾ ਪਾਣੀ ਦਾ ਤੁਪਕਾ ਹੁੰਦਾ ਹੈ ਜੋ ਉਸ ਦੀ ਕੋਰ ਦਾ ਲਗਭਗ 15% 14% ਹੁੰਦਾ ਹੈ। ਉਹਦੇ ਆਲੇ ਦੁਆਲੇ ਇੱਕ ਖਾਸ ਕਿਸਮ ਦੀ ਸਖਤ ਝਿੱਲੀ ਹੁੰਦੀ ਹੈ। ਜਦੋਂ ਅਸੀਂ ਇਹ ਮੱਕੀ ਦੇ ਦਾਣਿਆਂ ਨੂੰ ਗਰਮ ਭਾਂਡੇ 'ਚ ਪਾਉਂਦੇ ਹਾਂ, ਉੱਤੋਂ ਢੱਕ ਦਿੰਦੇ ਹਾਂ, ਅੰਦਰਲਾ ਤਾਪਮਾਨ ਵੱਧ ਜਾਂਦਾ ਹੈ, ਉਹ ਪਾਣੀ ਉੱਪਰਲੀ ਟੁੱਟੀ ਤੈਅ ਟੁੱਟਦੀ ਏ, ਉਹ ਕੋਈ ਇੰਨੀ ਜ਼ੋਰ ਨਾਲ ਅੰਦਰੋਂ ਗਰਮ ਹੋ ਕੇ ਭਾਫ਼ ਬਣ ਕੇ ਉਹਦੀਆਂ ਕੰਧਾਂ ਨੂੰ ਵੱਜਦਾ ਹੈ ਕਿ ਕੰਧਾਂ ਬਰਸਟ ਹੋ ਕੇ ਇੱਕ ਬਿਲਕੁਲ ਸੜ ਕੇ ਚਿੱਟੇ ਫੁੱਲੇ ਦਾ ਰੂਪ ਲੈਂਦੀਆਂ ਨੇ ਅਤੇ ਪਾਣੀ ਹਵਾ ਹੋ ਜਾਂਦਾ ਹੈ। ਅਜੋਕੇ ਵਿਗਿਆਨਕ ਯੁੱਗ ਵਿੱਚ ਕੁਛ ਲੋਕਾਂ ਨੇ ਉਸ ਦੇ ਇਸ ਗਤੀ ਨੂੰ ਕੈਮਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਹੀ ਸੂਖਮ ਕੈਮਰੇ ਲਗਾ ਕੇ ਉਹਨਾਂ ਨੇ ਇਹ ਲੱਭਿਆ ਕਿ ਉਹਨਾਂ ਦਾਣਿਆਂ ਦੇ ਅੰਦਰ ਵੀ ਜੀਵਨ ਹੁੰਦਾ ਹੈ। ਮੱਕੀ ਦੇ ਦਾਣੇ ਅੰਦਰ ਪਾਣੀ ਹੁੰਦਾ ਹੈ, ਉਹ ਪਾਣੀ ਉਸ ਮੱਕੀ ਦੇ ਦਾਣੇ ਨੂੰ ਕਈ ਵਰ੍ਹੇ ਵਿੱਚ ਸਾਂਭ ਕੇ ਰੱਖਦਾ ਹੈ, ਜਿਉਂਦਾ ਰੱਖਦਾ ਹੈ। ਅਸੀਂ ਮਨੁੱਖ ਆਪਣੀ ਗਰਮੀ ਦੇ ਕੇ ਉਹਨਾਂ ਗਰਮੀ ਦੇ ਨਾਲ ਉਸ ਦੀਆਂ ਕੰਧਾਂ ਤਹਿਾਂ ਨੂੰ ਤੋੜਦੇ ਹਾਂ, ਉਹ ਫੁੱਲਿਆਂ ਨੂੰ ਖਾਂਦੇ ਹਾਂ, ਅਤੇ ਫਿਰ ਜਦੋਂ ਸਾਡੇ ਮਿਰਚ ਮਸਾਲਾ ਲੱਗਦਾ ਆ ਅਸੀਂ ਫਿਰ ਉਹਨੂੰ ਵਧੀਆ ਇੱਕ ਜੀਵਨ ਦਾ ਰੂਪ ਸਮਝ ਕੇ ਅੱਗੇ ਲੈ ਚੱਲਦੇ ਹਾਂ। ਵਿਗਿਆਨੀ ਕਹਿੰਦਾ ਹੈ ਮੱਕੀ ਦੇ ਦਾਣੇ ਸਾਡੀ ਯਾਦ ਸ਼ਕਤੀ ਵਧਾਉਂਦੇ ਆ, ਮੱਕੀ ਦੇ ਦਾਣੇ ਸਾਡੇ ਦਿਮਾਗੀ ਸੰਤੁਲਿਤ ਨੂੰ ਬਰਾਬਰ ਰੱਖਦੇ ਆ। ਪਾਣੀ ਦਾ ਉਹ ਤੁਪਕਾ ਮੱਕੀ ਦੇ ਅੰਦਰ ਰਹਿ ਕੇ ਜੀਵਨ ਨੂੰ ਸਾਡੇ ਸਾਹਮਣੇ ਰੱਖਦਾ ਆ। ਛੋਟਾ ਜਿਹਾ ਕਣਾ ਦਾਣਾ ਛੋਟੀ ਜਿਹੀ ਵੱਡੀ ਸਾਰੀ ਜ਼ਿੰਦਗੀ ਨੂੰ, ਐਡੇ ਵੱਡੇ ਮਨੁੱਖ ਨੂੰ, ਉਹਦੀ ਯਾਦ ਸ਼ਕਤੀ ਨੂੰ ਤੇਜ਼ ਕਰਨ ਦਾ ਦਮ ਰੱਖਦਾ ਆ। ਹੈ ਨਾ ਕੁਦਰਤ ਦਾ ਕਮਾਲ? ਜੀ ਹਾਂ, ਇਹੋ ਜਿਹੀਆਂ ਗੱਲਾਂ ਕਰਦੇ, ਕੁਦਰਤ ਆਲੇ ਦੁਆਲੇ ਦੀਆਂ ਸਾਂਝਾਂ ਪਾਉਂਦੇ ਅੱਜ ਦੀ ਸ਼ਾਮ ਤੁਹਾਡੇ ਰੂਬਰੂ ਕਰਦੇ ਹਾਂ।

0: ਵਡਾਲੀ ਭਰਾਵਾਂ ਦੀ ਜੁਗਨੀ ਸੂਫੀਆਨਾ ਰੰਗ ਵਿੱਚ ਤੁਸੀਂ ਸੁਣੀ ਜ਼ਿੰਦਗੀ ਨੂੰ ਸਹੀ ਪਾਸੇ ਲਿਜਾਉਣ ਦੀ ਮੁਰਸ਼ਦ ਮਿਲਦਾ ਸਾਡਾ ਆਪਣਾ ਆਪ ਵਾਰਨ ਦੀ ਗੱਲ ਜੁਗਨੀ ਕਰ ਰਹੀ ਸੀ ਜੁਗਨੀ ਦਾ ਖਿਆਲ ਸਾਡੇ ਪੰਜਾਬੀ ਸਮਾਜ ਦੇ ਵਿੱਚ ਵੱਖ ਵੱਖ ਵੇਲੇ ਵੱਖ ਵੱਖ ਵਣਗੀਆਂ ਵੱਖ ਵੱਖ ਰੂਪ ਲੈਂਦਾ ਹੈ ਵੱਖ ਵੱਖ ਸ਼ਾਇਰਾਂ ਨੇ ਜੁਗਨੀ ਨੂੰ ਆਪਣੇ ਆਪਣੇ ਢੰਗ ਨਾਲ ਗਾਇਆ ਹੈ ਅਜੋਕੇ ਯੁੱਗ ਵਿੱਚ ਜੁਗਨੀ ਹੈ ਜਿੱਥੇ ਪਦਾਰਥਵਾਦੀ ਗੱਲਾਂ ਵਿੱਚ ਹੋ ਕੇ ਸਾਡੇ ਸਾਹਮਣੇ ਇੱਕ ਤੜਕ ਫੜਕ ਸੋਹਣੀ ਮੁਟਿਆਰ ਦਾ ਰੂਪ ਵੀ ਲੈਂਦੀ ਹੈ ਉੱਥੇ ਜੁਗਨੀ ਸਾਡੇ ਆਪਣੇ ਅੰਤਰਾਤਮਾ ਧਿਆਨ ਹੋ ਕੇ ਮਨ ਵਿੱਚ ਵੱਸਦੇ ਉਸ ਮੁਰਸ਼ਿਦ ਦਾ ਰਾਹ ਵੀ ਨੁਰਸ਼ਨ ਕਰਦੀ ਹੈ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਅਸੀਂ ਸਾਂਝ ਪਾ ਰਹੇ ਨੇ ਪਰਮਜੀਤ ਕੌਰ ਜੀ ਅਤੇ ਪਰਮਜੀਤ ਕੌਰ ਮੇਰੇ ਨਾਲ ਹੀ ਸਟੂਡੀਓ ਦੇ ਵਿੱਚ ਆਏ ਸਨ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਜਿੱਥੇ ਅਸੀਂ ਜ਼ਿੰਦਗੀ ਜਿਉਣ ਦੀਆਂ ਗੱਲਾਂ ਕਰਦੇ ਹਾਂ ਉੱਥੇ ਉਹਨਾਂ ਦੇ ਲੰਬੇ ਤਜ਼ਰਬੇ ਦੇ ਨਾਲ ਅੱਜ ਜਿਸ ਤਰ੍ਹਾਂ ਆਲੇ ਦੁਆਲੇ ਸਾਡਾ ਮੀਂਹ ਭਿੱਜ ਕੇ ਕੁਛ ਤੁਹਾਡੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ ਪਰ ਕਿਤੇ ਕਿਤੇ ਮੈਂ ਠੰਡ ਤੋਂ ਵੀ ਡਰਦਾ ਕਿ ਇਹ ਨਾ ਮੁੜ ਕੇ ਜ਼ੁਕਾਮ ਹੋ ਜਾਵੇ ਅਤੇ ਦੋ ਦਿਨ ਮੈਂ ਉੱਠ ਹੀ ਨਾ ਸਕਾਂ ਪਰਮਜੀਤ ਕੌਰ ਜੀ ਕੁਦਰਤ ਦੀ ਗੋਦੀ ਵਿੱਚ ਬੈਠੀ ਇਸ ਗੱਲਬਾਤ ਦੇ ਵਿੱਚ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਤੁਹਾਡਾ ਜੀ ਆਇਆ ਸਟੂਡੀਓ ਵਿੱਚ ਜੀ ਆਇਆ ਪਲੈਂਟੀ ਵੈਲੀ ਐਫ ਐਮ 'ਤੇ ਤੁਹਾਡਾ ਜੀ ਆਇਆ
1: ਸਤਿ ਸ਼੍ਰੀ ਅਕਾਲ ਸੇਖੋ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀਂਹ 'ਚ ਭਿੱਜਣਾ ਤਾਂ ਬਹੁਤ ਵਧੀਆ ਲੱਗਦਾ ਆ ਪਰ ਇਹੋ ਜਿਹੀ ਮੈਲਬਰਨ ਦੀ ਠੰਡ 'ਚ ਭਿੱਜ ਕੇ ਅਤੇ ਫਿਰ ਜ਼ੁਕਾਮ ਕਰਾ ਕੇ ਅਤੇ ਕਈ ਦਿਨ ਰਜਾਈਆਂ 'ਚ ਵੜ ਵੜ ਕੇ ਬਹਿਣਾ ਪੈਣਾ ਆ ਉਹ ਬੜਾ ਔਖਾ ਜੇ ਇਸ ਲਈ ਆਪਾਂ ਇਹ ਜਿਹੜਾ ਆਨੰਦ ਆ ਨਾ ਪੰਜਾਬੀ ਦੇ ਕਹਿ ਲਓ ਮੀਂਹ ਦਾ ਦੂਰੋਂ ਦੂਰੋਂ ਹੀ ਵੇਖ ਲਈਏ ਤਾਂ ਓਨਾ ਹੀ ਚੰਗਾ ਆ
0: ਦੇਖੋ ਜੀ ਮੈਨੂੰ ਤਾਂ ਸਰਦੀਆਂ 'ਚ ਗਰਮੀ ਬੜੀ ਚੰਗੀ ਲੱਗਦੀ ਹੈ ਅਤੇ ਗਰਮੀਆਂ 'ਚ ਸਿਆਲ
1: ਤੁਸੀਂ ਕੁਛ ਵੱਖਰੀ ਗੱਲਬਾਤ ਦੇ ਮਾਲਕ ਲੱਗਦੇ ਜੇ ਅਤੇ ਤੁਸੀਂ ਮੈਨੂੰ ਅੱਜ ਕੁਦਰਤ ਦੇ ਗੱਲ ਕਰਦਿਆਂ ਕਰਦਿਆਂ ਜਦੋਂ ਤੁਸੀਂ ਕੁਦਰਤ ਦੀ ਗੱਲ ਕਰ ਰਹੇ ਸੀ ਤਾਂ ਮੇਰੇ ਮਨ 'ਚ ਕੁਦਰਤ ਦਾ ਆਗਾਜ਼ ਕਿੱਥੋਂ ਹੋਇਆ ਕੁਦਰਤ ਸ਼ੁਰੂ ਕਿੱਥੋਂ ਹੋਈ ਜਿੱਦਾਂ ਉਹ ਕਹਿੰਦੇ ਹੁੰਦੇ ਸੀ ਨਾ ਵੀ ਪਹਿਲਾਂ ਆਂਡਾ ਬਣਿਆ ਕਿ ਪਹਿਲਾਂ ਮੁਰਗੀ ਆਈ ਮੁਰਗੀ ਆਈ ਕਿ ਆਂਡਾ ਆਇਆ
0: ਚਲੋ ਇਹ ਵੀ ਤੁਸੀਂ ਸਵਾਲ ਜ਼ਿਕਰ ਕਰ ਲਿਆ ਫਿਰ ਇਹਦਾ ਵੀ ਜ਼ਿਕਰ ਕਰਦੇ ਹਾਂਜੀ ਹਾਂਜੀ ਤੁਸੀਂ ਚਲੋ
1: ਅਤੇ ਮੈਂ ਸੋਚਦੀ ਹਾਂ ਵੀ ਅੱਜ ਇਹ ਵੀ ਇੱਕ ਜਿਹੜਾ ਭੇਤ ਆ ਜੇ ਤੁਹਾਡੇ ਸਮਝ 'ਚ ਹੈਗਾ ਆ ਤਾਂ ਇਹਨੂੰ ਖੋਲ ਹੀ ਦਿਓ ਇੱਕ ਤੇ ਤੇ ਦੂਜਾ ਕੁਦਰਤ ਦੇ ਚਾਰ ਚੁਫੇਰੇ ਕੁਦਰਤ ਦੀਆਂ ਆਲੇ ਦੁਆਲੇ ਦੀਆਂ ਖੂਬਸੂਰਤੀਆਂ ਨੂੰ ਵੇਖ ਕੇ ਕੁਦਰਤ ਦੀ ਗੋਦ ਵਿੱਚ ਬਹਿ ਕੇ ਆਪਣੇ ਆਪ ਜੀ ਕਰਦਾ ਆ ਕਿ ਉਸ ਕਾਦਰ ਕੁਦਰਤ ਦੇ ਕਾਦਰ ਅਤੇ ਕੁਦਰਤ ਨੂੰ ਕਿਉਂ ਨਾ ਆਪਣੇ ਅੰਦਰ ਪਿਆਰ ਵਿਸ਼ਵਾਸ ਨਾਲ ਜੇ ਸਮਾ ਲਿਆ ਜਾਵੇ ਕਿ ਅਸੀਂ ਵੀ ਉਸ ਕੁਦਰਤ ਦਾ ਹਿੱਸਾ ਬਣ ਕੇ ਉਹਨਾਂ ਹੀ ਪਾਣੀਆਂ ਦੇ ਵਿੱਚ ਤਰਦੇ ਹੋਏ ਉਹਨਾਂ ਹੀ ਹਵਾ ਦੇ ਬੁੱਲਿਆਂ ਦੇ ਨਾਲ ਉੱਡ ਕੇ ਉਹਨਾਂ ਹੀ ਬਰਫ਼ਾਂ ਦੇ ਵਿੱਚ ਬਹਿ ਕੇ ਉਸ ਪਰਮਾਤਮਾ 'ਚ ਬੱਦਲ ਬਣ ਕੇ ਸਮਾਉਣ ਤੱਕ ਕਿ ਅਸੀਂ ਉਹ ਸਾਰਾ ਕੁਛ ਜੇ ਮਾਣ ਕੇ ਵੇਖੀਏ ਤਾਂ ਕਿਹੋ ਜਿਹੀ ਦੁਨੀਆ ਹੋਊਗੀ ਮੈਨੂੰ ਉਹ ਨਜ਼ਾਰੇ ਜਿਹੜੇ ਆ ਉਹ ਕਦੀ ਕਦੀ ਬਹੁਤ ਟੁੰਬਦੇ ਆ ਜਦੋਂ ਕੋਈ ਪੰਛੀ ਉੱਡਿਆ ਜਾਂਦਾ ਹੁੰਦਾ ਆ ਉਹਦੇ ਖੰਭਾਂ 'ਚ ਓਨਾ ਜ਼ੋਰ ਨਹੀਂ ਹੁੰਦਾ ਪਰ ਫਿਰ ਵੀ ਉਹ ਆਪਣੀ ਪੂਰੀ ਤਾਕਤ ਲਾ ਕੇ ਹਵਾ ਦੇ ਝੱਖੜਾਂ ਦੇ ਅੱਗੇ ਹਾਰ ਨਹੀਂ ਮੰਨਦਾ ਅਸੀਂ ਇਨਸਾਨ ਬੜੀ ਛੇਤੀ ਮੈਨੂੰ ਲੱਗਦਾ ਆ ਕਿ ਹਾਰ ਮੰਨ ਜਾਂਦੇ ਹਾਂ ਅਤੇ ਪਿੱਛੇ ਵੱਲ ਮੁੜ ਕੇ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਕਈ ਵਾਰੀ ਇਸ ਭੁਲੇਖੇ 'ਚ ਰਹਿ ਜਾਂਦੇ ਹਾਂ ਕਿ ਆਹ ਜ਼ਿੰਦਗੀ ਪਹਿਲੀ ਨਾਲੋਂ ਚੰਗੀ ਹੋ ਜੂਗੀ ਇਹਦੇ ਨਾਲੋਂ ਅਗਲੀ ਚੰਗੀ ਹੋ ਜੂਗੀ ਅਤੇ ਸਾਰੇ ਸ਼ਾਇਦ ਰੌਲੇ ਝੋਲੇ ਜਿਹੜੇ ਆ ਇਹ ਮੁੱਕ ਜਾਣਗੇ ਪਰ ਕੁਦਰਤ ਜਿਹੜੀ ਆ ਉਹ ਹਮੇਸ਼ਾ ਇੱਕੋ ਜਿਹੀ ਨਹੀਂ ਚੱਲਦੀ ਅਤੇ ਨਾ ਹੀ ਕੁਦਰਤ ਦਾ ਬਦਲਾਅ ਜਿਹੜਾ ਆ ਉਹ ਸਾਡੇ ਅਨੁਸਾਰ ਬਦਲ ਜਾਣਾ ਆ ਮੈਨੂੰ ਯਾਦ ਆ ਕਿ ਦੁਨੀਆ ਨੂੰ ਵੇਖਦੇ ਆ ਕੁਦਰਤ ਨੂੰ ਵੇਖਦੇ ਆ ਸਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਆ ਉਹ ਇੰਜ ਲੱਗਦੀਆਂ ਕਿ ਉਹ ਇੱਕ ਨਿਯਮ ਦੇ ਵਿੱਚ ਇੱਕ ਹੱਦ ਦੇ ਵਿੱਚ ਰਹਿ ਕੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁਦਰਤ ਚੱਲਦੀ ਆ ਮੈਂ ਕਈ ਵਾਰੀ ਦੇਖਦੀ ਹਾਂ ਕਿ ਚੰਦਨ ਕੋਲ ਖੁਸ਼ਬੋ ਤਾਂ ਹੈ ਪਰ ਫਲ ਨਹੀਂ ਹੈਗਾ ਸਮੁੰਦਰ ਕੋਲ ਵਿਸ਼ਾਲਤਾ ਤਾਂ ਬਹੁਤ ਆ ਪਰ ਠਹਿਰਾ ਹੀ ਨਹੀਂ ਹੈਗਾ ਕਮਲ ਦੇ ਫੁੱਲ ਕੋਲ ਕਿੰਨੀ ਪਵਿੱਤਰਤਾ ਆ ਖੂਬਸੂਰਤੀ ਆ ਪਰ ਚਿੱਕੜ ਵਿੱਚ ਉੱਗਦਾ ਆ ਅਤੇ ਚਿੱਕੜ ਵਿੱਚ ਹੀ ਖਿੜ ਜਾਂਦਾ ਆ ਸੂਰਜ ਕੋਲ ਰੌਸ਼ਨੀ ਵੀ ਬਹੁਤ ਆ ਪਰ ਠੰਡਕ ਨਹੀਂ ਤਪਸ਼ ਬਹੁਤ ਆ ਚੰਦਰਮਾ ਕੋਲ ਠੰਡਕ ਆ ਪਰ ਸੂਰਜ ਇੰਨੀ ਰੌਸ਼ਨੀ ਨਹੀਂ ਇਸੇ ਤਰ੍ਹਾਂ ਹੀ ਮਨੁੱਖ ਨੂੰ ਕੁਝ ਗੁਣ ਕਾਇਨਾਤ ਨੇ ਦੇ ਦਿੱਤੇ ਅਤੇ ਕੁਝ ਕਮੀਆਂ ਵੀ ਨਾਲ ਹੀ ਰੱਖ ਲਈਆਂ ਕਿਸੇ ਕੋਲ ਵਿੱਦਿਆ ਆ ਅਤੇ ਧਨ ਘੱਟ ਆ ਕਿਸੇ ਕੋਲ ਧਨ ਆ ਅਤੇ ਮਨ ਦੀ ਸ਼ਾਂਤੀ ਨਹੀਂ ਹੈਗੀ ਕਿਸੇ ਨੂੰ ਲੰਮੀ ਉਮਰ ਬਖਸ਼ ਦਿੱਤੀ ਆ ਪਰ ਚੰਗੀ ਸਿਹਤ ਨਹੀਂ ਹੈਗੀ ਜੇ ਸੋਚੀਏ ਤਾਂ ਇੰਜ ਲੱਗਦਾ ਹੈ ਕਿ ਸਿਰਜਣਹਾਰ ਨੇ ਇਹ ਸਭ ਕੁਛ ਜਾਣ ਬੁੱਝ ਕੇ ਇੱਦਾਂ ਦਾ ਹੀ ਬਣਾ ਦਿੱਤਾ ਕਿ ਨਾ ਕੋਈ ਹੰਕਾਰ ਕਰੇ ਅਤੇ ਨਾ ਹੀ ਕੋਈ ਉਸ ਪਰਮਾਤਮਾ ਦਾ ਨਾਲ ਬਰਾਬਰ ਆ ਕੇ ਖੜ੍ਹਨ ਦੀ ਤਾਕਤ ਤੱਕ ਆ ਜਾਵੇ ਪਰ ਫਿਰ ਵੀ ਮੈਨੂੰ ਲੱਗਦਾ ਆ ਕਿ ਕਮੀਆਂ ਕਿਤੇ ਨਾ ਕਿਤੇ ਕੁਦਰਤ ਵਿੱਚ ਆ ਕਿ ਸਾਡੇ ਵਿੱਚ ਆ ਸਵਾਲ ਫਿਰ ਮੇਰਾ ਉੱਥੇ ਹੀ ਆ ਕਿ ਕੀ ਸੱਚੀ ਆਂਡਾ ਪਹਿਲਾਂ ਪੈਦਾ ਹੋਇਆ ਸੀ ਕਿ ਮੁਰਗੀ
2: ਸ਼ਾਇਰ ਜਸਵੰਤ ਜ਼ਫਰ ਦੀ ਕਵਿਤਾ ਆ ਬੰਦਾ ਮੈਂ ਦਰਿਆ ਨੂੰ ਪੁੱਛਿਆ ਕਿਵੇਂ ਵਗ ਲੈਣਾ ਲਗਾਤਾਰ ਅੱਗੋਂ ਦਰਿਆ ਨੇ ਪੁੱਛਿਆ ਵਗਣਾ ਕੀ ਹੁੰਦਾ
1: ਬਿਲਕੁਲ
2: ਦਰਿਆ ਨਾਲ ਤੁਰਦਿਆਂ ਸਮੁੰਦਰ ਕੋਲ ਪੁੱਜਿਆ ਜੋ ਚੰਦ ਵਰ ਵੇਖ ਕੇ ਹੱਸ ਰਿਹਾ ਸੀ ਉਸਨੂੰ ਪੁੱਛਿਆ ਇੰਨਾ ਗਹਿਰਾ ਕਿਵੇਂ ਹੋਇਆ ਸਮੁੰਦਰ ਪੁੱਛਣ ਲੱਗਾ
1: ਗਹਿਰਾਈ ਕੀ ਹੁੰਦੀ ਆ
2: ਫਿਰ ਮੈਂ ਚੰਦ ਨੂੰ ਪੁੱਛਿਆ ਇੰਨਾ ਸ਼ਾਂਤ ਕਿਉਂ ਹੈ ਚੰਦ ਨੇ ਹੈਰਾਨ ਹੋ ਪੁੱਛਿਆ ਕਿ ਸ਼ਾਂਤੀ ਕੀ ਚੀਜ਼ ਹੈ
1: ਕੀ ਬਾਤ ਹੈ
2: ਬੰਦੇ ਦੇ ਸੁਪਨੇ ਚ ਦਰਿਆ ਸਮੁੰਦਰ ਤੇ ਚੰਦ ਆਉਂਦੇ ਹਨ ਆਖਦੇ ਹਨ ਬੰਦਾ ਬਣ ਮੈਥੋਂ ਪਰਤ ਕੇ ਪੁੱਛ ਨਹੀਂ ਹੁੰਦਾ
1: ਜ਼ਫਰ ਸਾਹਿਬ ਦੀ ਕਮਾਲ ਦੀ ਕਵਿਤਾ ਆ ਇਸ਼ਾਰਾ ਬਹੁਤ ਵਧੀਆ ਆ
2: ਸਵਾਲ ਤੁਹਾਡਾ ਬਹੁਤ ਵਧੀਆ ਤੇ ਵਿਗਿਆਨ ਕਈ ਸਾਲਾਂ ਤੋਂ ਇਹ ਮੇਰੇ ਹਿਸਾਬ ਨਾਲ ਅਨਸੋਲਵਡ ਮਿਸਟਰੀ ਹੈ ਸਾਇੰਸ ਦੀ ਦੁਨੀਆ ਦੇ ਵਿੱਚ ਆਂਡਾ ਤੇ ਮੁਰਗੀ ਪਹਿਲਾਂ ਕੌਣ ਆਇਆ
1: ਆਹ ਵੀ ਰੱਬ ਜੇ ਅਸੀਂ ਕੁਦਰਤ ਆ ਤੇ ਪਹਿਲਾਂ ਕੁਦਰਤ ਬਣੀ
2: ਤੇ ਜੇ ਤੁਸੀਂ ਬੱਚਿਆਂ ਨਾਲ ਗੱਲਾਂ ਕਰੋ ਛੋਟੇ ਬੱਚਿਆਂ ਨਾਲ ਪੁੱਛੋ
1: ਉਹਨਾਂ ਦਾ ਵੀ ਇਹੀ ਸਵਾਲ ਹੁੰਦਾ
2: ਆਂਡਾ ਤੇ ਮਤਲਬ ਕਿ ਆਂਡਾ ਆ ਤੇ ਮੁਰਗੀ ਵੀ ਆਂਡਾ ਕਿੱਥੋਂ ਆਉਂਦਾ
1: ਮੁਰਗੀ ਦਿੰਦੀ ਹੈ
2: ਤੇ ਫਿਰ ਕੀ ਬਣਿਆ ਪਹਿਲਾਂ ਕੌਣ ਆਇਆ
1: ਆਮਲੇਟ ਬਣ ਗਿਆ
2: ਪਰ ਪਹਿਲਾਂ ਕੌਣ ਆਇਆ ਸਵਾਲ
1: ਉਹੀ ਹੈ
2: ਤੇ ਸਵਾਲ ਦੀ ਗਹਿਰਾਈ ਦੇ ਵਿੱਚ ਵਿਗਿਆਨੀਆਂ ਨੇ ਕਾਫੀ ਜ਼ੋਰ ਲਾਇਆ ਇਸ ਗੱਲ ਤੇ ਤੇ ਇਸ ਗੱਲ ਨੂੰ
0: ਸਮਝਣ ਲਈ ਵੀ ਉਹ ਇਹ ਸਮਝਦੇ ਰਹੇ ਵੀ ਇਹ ਸਾਡੇ ਤੱਕ ਪਹੁੰਚੂ ਕਿਵੇਂ ਇਹ ਖਿਆਲ ਕਿਵੇਂ ਆਊਗਾ ਤਜ਼ਰਬੇ ਕੀਤੇ ਆਂਡੇ ਨੂੰ ਤੋੜ ਫੜ ਕਰਕੇ ਉਹਦੇ ਅੰਦਰ ਆਂਡੇ ਦੇ ਅੰਦਰ ਥੋੜ੍ਹੀ ਜਿਹੀ ਹਵਾ ਵੀ ਹੁੰਦੀ ਮੁਰਗੀ ਦੇ ਆਂਡੇ ਦੇ ਥੱਲੜੇ ਪਾਸੇ ਹੁਣ ਟੁੱਟਣ ਤੋਂ ਪਹੁੰਚਾਉਂਦੀ ਹੈ ਆਂਡੇ ਦੀ ਸ਼ਕਲ ਸ਼ੇਪ ਆਕਾਰ ਦੀ ਗੱਲ ਹੋਈ ਉਹਦੇ ਅੰਦਰ ਚਿੱਲੀ ਸਾਰਾ ਕੁਛ ਵਿਗਿਆਨ ਤਾਂ ਹੁਣ ਇਕੱਲੀ ਇਕੱਲੀ ਚੀਜ਼ ਦੇ ਅੰਦਰ ਵੀ ਦੇਖਿਆ ਤੇ ਸਭ ਤੋਂ ਵੱਡਾ ਜਿਹੜਾ ਸਵਾਲ ਵਿਗਿਆਨੀਆਂ ਦੇ ਮਨ 'ਚ ਸੀਗਾ ਵੀ ਜੇ ਕਿਤੇ ਆਂਡਾ ਇੱਧਰੋਂ ਨਹੀਂ ਬਣਿਆ ਤਾਂ ਇਹਦੀ ਜਿਹੜੀ ਝਿੱਲੀ ਹੈ ਜਿਹੜਾ ਆਂਡਾ ਬਣਿਆ ਹੁੰਦਾ ਕਿਤੇ ਕਿਸੇ ਤਾਂ ਮਟੀਰੀਅਲ ਤੋਂ ਬਣਿਆ ਹੋਊਗਾ ਅੱਜ ਤੱਕ ਜਿੰਨੇ ਵੀ ਖੋਜਾਂ ਧਰਤੀ 'ਤੇ ਹੋਈਆਂ ਜਿੰਨੇ ਮਟੀਰੀਅਲ ਪਦਾਰਥ ਲੱਭੇ ਕਿਸੇ ਵੀ ਇੱਕ ਪਦਾਰਥ ਦੇ ਵਿੱਚ ਉਹ ਤੱਤ ਨਹੀਂ ਹਨ ਜਿਨ੍ਹਾਂ ਤੋਂ ਇਹ ਝਿੱਲੀ ਬਣਦੀ ਹੈ ਠੀਕ ਹੈ ਨਾ ਅਤੇ ਇਹਦਾ ਮਤਲਬ ਇਹ ਇੱਕ ਬਹਿਰੋਨੀ ਬਾਹਰਲੀ ਦੁਨੀਆ ਤੋਂ ਤਾਂ ਬਣਿਆ ਨਹੀਂ ਜੋ ਆਲੇ ਦੁਆਲੇ ਹੈ ਬਾਹਰਲੀ ਦੁਨੀਆ ਮੇਰਾ ਮਤਲਬ ਜੋ ਅਸੀਂ ਕਿਸੇ ਸਰੀਰ ਤੋਂ ਬਾਹਰ ਹਾਂ ਜੇ ਅਸੀਂ ਕੁਦਰਤ ਨੂੰ ਦੇਖਦੇ ਹਾਂ ਜਿਵੇਂ ਮੈਂ ਪਹਿਲਾਂ ਮੱਕੀ ਦੇ ਦਾਣੇ ਦੀ ਗੱਲ ਕੀਤੀ ਵੀ ਉਹ ਫੁੱਲਾ ਕਿਵੇਂ ਬਣਦਾ ਜਾਂ ਪਾਪਕੋਰਨ ਕਿਵੇਂ ਬਣਦੇ ਆ ਆਪਾਂ ਪਾ ਦੇ ਤੜ ਤੜ ਕਰਦੇ ਕਿਉਂ ਕਰਦੇ ਆ ਤੜ ਤੜ ਤੜ ਤੇ ਮੱਕੀ ਦੇ ਦਾਣੇ ਦੇ ਅੰਦਰ ਮੋਇਸਚਰ ਹੁੰਦਾ ਪਾਣੀ ਹੁੰਦਾ ਜੀਵਨ ਉਹਦਾ ਉਹਦੇ ਅੰਦਰ ਫਿਰ ਸਮਝ ਲਓ ਵੀ ਉਹਦੇ ਅੰਦਰ ਸੀਮਟ ਦੀ ਤਹਿ ਹੁੰਦੀ ਹੈ ਜਦੋਂ ਹੀਟ ਹੁੰਦੀ ਪਾਣੀ ਵੈਪਰ ਬਣਦਾ ਭਾਫ ਬਣਦਾ ਉਹ ਬ੍ਰਸ਼ ਭਾਫ ਉੱਡਦੀ ਹੈ ਉਹਨੇ ਫਿਰ ਜਿੱਧਰ ਪ੍ਰੈਸ਼ਰ ਟੁੱਟਦੀ ਹੈ ਨਾਲ ਹੀ ਨਾਲ ਹੀ ਉਹ ਝਿੱਲੀ ਆਪਣਾ ਰੂਪ ਬਦਲ ਲੈਂਦੀ ਹੈ ਸਮਝ ਗਏ ਨਾ ਇਹ ਇੱਕ ਸੈਲਫ ਐਵੋਲਿਊਸ਼ਨ ਪ੍ਰੋਸੈਸ ਹੈ ਜਿਹੜਾ ਇੱਕ ਖਾਸ ਥਾਂ 'ਤੇ ਖਾਸ ਮੌਕੇ 'ਤੇ ਖਾਸ ਜਗ੍ਹਾ ਹੁੰਦਾ ਠੀਕ ਹੈ ਜੀ ਆਸਟ੍ਰੇਲੀਆ ਦੇ ਮੂਲ ਨਿਵਾਸੀ ਇਹ ਮੰਨਦੇ ਨੇ ਕਿ ਅਸੀਂ ਇਸ ਕੁਦਰਤ ਨੂੰ ਪਾਉਣ ਲਈ ਕੁਝ ਖਾਸ ਥਾਂ 'ਤੇ ਖਾਸ ਹਵਾ ਖਾਸ ਪਾਣੀ ਦੇ ਖਾਸ ਪੌਦਿਆਂ ਥੱਲੇ ਹੀ ਕਰ ਸਕਦੇ ਹਾਂ ਉਹ ਚੰਗੀਆਂ ਅਤੇ ਬੁਰੀਆਂ ਵਾ ਅਸੀਂ ਕਹਿੰਦੇ ਹਾਂ ਪਰ ਉਹਨਾਂ ਦੇ ਲਈ ਮਤਲਬ ਪੁਰਾਣੇ ਅਤੇ ਨਵੇਂ ਉਹ ਕਰਦੇ ਨੇ ਉਹਨਾਂ ਦੇ ਲਈ ਸਮਾਂ ਕੋਈ ਘੜੀ 'ਚ ਨਹੀਂ ਉਹਨਾਂ ਦੇ ਲਈ ਇਹ ਬੱਦਲ ਕੁਦਰਤ ਹਵਾ ਪਾਣੀ ਹੀ ਸਮਾਂ ਨੇ ਅਤੇ ਉਹ ਖਾਸ ਥਾਂ ਖਾਸ ਵਕਤ ਖਾਸ ਚੀਜ਼ ਨੂੰ ਅਹਿਮੀਅਤ ਦਿੰਦੇ ਨੇ
1: ਇਹਦਾ ਮਤਲਬ ਉਹ ਕੁਦਰਤ ਦੇ ਇੰਨੇ ਕੁ ਨੇੜੇ ਆ ਅਜੇ ਵੀ
0: ਉਹ ਹੈ ਹੀ ਕੁਦਰਤ ਦੇ ਨੇੜੇ ਤਾਂ ਹੀ ਤੋਂ ਬਾਹਰ ਰਹਿੰਦੇ ਆ
1: ਤਾਂ ਹੀ ਉਹ
0: ਕੁਦਰਤ ਦੇ ਨੇੜੇ
1: ਨੇੜੇ ਰਹਿਣਾ ਚਾਹੁੰਦੇ
0: ਨੇੜੇ ਰਹਿਣਾ ਚਾਹੁੰਦੇ ਆ ਇਕੱਲਾ ਕਿਤਾਬਾਂ 'ਚ ਲਿਖੀਆਂ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਅਮਰੀਕਾ ਨੇ ਇੱਕ ਸੈਟੇਲਾਈਟ ਜਹਾਜ਼ ਚੰਦਰਮਾ 'ਤੇ ਭੇਜਤਾ ਉਹ ਬੜੇ ਹੈਰਾਨ ਹੋਏ ਕਹਿੰਦੇ ਉੱਥੇ ਜਾਣ ਦੀ ਕੋਈ ਲੋੜ ਅਸੀਂ ਤਾਂ ਜਾਂਦੇ ਰਹਿੰਦੇ
1: ਹਾਂ
0: ਉਹ ਕਹਿੰਦੇ ਸਾਡੇ ਬਾਤਾਂ ਦੇ ਦੇਸ਼ ਜਿਹੜਾ ਉਹਨਾਂ ਦੀਆਂ ਸਟੋਰੀਜ਼ ਨੇ ਮੈਂ ਤਾਂ ਗੱਲਾਂ ਕਰ ਰਿਹਾ ਵੀ ਆਂਡੇ ਦੀ ਕਹਾਣੀ ਵੀ ਉੱਥੇ ਜੁੜਦੀ ਜਾ ਕੇ
1: ਆਪਾਂ ਵੀ ਤਾਂ ਚੰਦ ਨੂੰ ਮਾਮਾ ਕਹਿੰਦੇ ਹੁੰਦੇ
0: ਸੀ ਹਾਂ ਤੇ ਵੀ ਅਸੀਂ ਉੱਥੇ ਜਾਂਦੇ ਹਾਂ ਅਸੀਂ ਸਾਡੇ ਜਿਹੜੇ ਬਜ਼ੁਰਗ ਨੇ ਪੁਰਾਣੇ ਜ਼ਰੂਰ ਸਾਨੂੰ ਗੱਲਾਂ ਦੱਸਦੇ ਨੇ ਉਹ ਪਰ ਉਹ ਕਹਿੰਦੇ ਕਦੋਂ ਕਿੱਦਾਂ ਜਾਂਦੇ ਹੋ ਕਹਿੰਦੇ ਖਾਸ ਥਾਂ ਖਾਸ ਮੌਕੇ ਖਾਸ ਦਿਨ 'ਤੇ ਜਾਂਦੇ ਹਾਂ ਹਰ ਕੋਈ ਨਹੀਂ ਜਾ ਸਕਦਾ
1: ਹਰ
0: ਕੋਈ ਉਸ ਲੈਵਲ 'ਤੇ ਨਹੀਂ ਜਾ ਸਕਦਾ ਸੋ ਇਸੇ ਤਰ੍ਹਾਂ ਹੀ ਜਿਹੜੀ ਗੱਲ ਹੁਣ ਮਤਲਬ ਕਿ ਤੁਸੀਂ ਖਾਸ ਤੌਰ 'ਤੇ ਪਰਟੀਕੁਲਰ ਪੁੱਛਿਆ ਵੀ ਆਪਾਂ ਆਂਡਾ ਪਹਿਲਾਂ ਆਇਆ ਕਿ ਕੀ ਆਇਆ ਠੀਕ ਹੈ ਨਾ ਜੀ ਅਤੇ
1: ਨਹੀਂ ਮੈਨੂੰ ਬੱਚਿਆਂ ਨੇ ਪੁੱਛਿਆ ਸੀ ਅਸਲ 'ਚ ਸਵਾਲ ਅਤੇ ਮੇਰੇ ਕੋਲ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਸੀ ਜਿਹੜੇ ਮੈਂ ਉਹਨਾਂ ਨੂੰ ਦੇ ਸਕਦੀ
0: ਦੇਖੋ ਗੱਲ
1: ਹਾਂਜੀ
0: ਹਾਂਜੀ
1: ਤੁਹਾਡੇ ਨਾਲ ਗੱਲ ਕਰਾਂ ਕੀ ਪਤਾ ਕੋਈ ਹੱਲ ਨਿਕਲ ਆਵੇ
0: ਕੋਸ਼ਿਸ਼ ਕਰਦੇ ਮੈਂ ਪਹਿਲਾਂ ਕਿਹਾ ਅਤੇ ਇਹਦਾ ਜਵਾਬ ਦੇ ਕਈ ਨਜ਼ਰੀਆਂ ਤੋਂ ਦਿੱਤਾ ਜਾ ਸਕਦਾ
1: ਠੀਕ ਹੈ
0: ਮੈਂ ਵੀ ਇਹ ਸੋਚਦਾ ਹੁੰਦਾ ਸੀ ਵੀ ਜਿਹੜੀ ਆਮ ਤੌਰ 'ਤੇ ਮੈਂ ਬੱਚਿਆਂ ਨੂੰ ਕਈ ਵਾਰ ਹੱਸਦਾ ਮੇਰੇ ਬੱਚੇ ਵੱਡੇ ਨੇ ਅਤੇ ਮੈਂ ਕਿਹਾ ਵੀ ਮੈਂ ਡਾਰਵਿਨ ਦੇ ਨਾਲ ਕਦੀ ਵੀ ਸਹਿਮਤ ਨਹੀਂ ਹੋਇਆ ਬਚਪਨ ਤੋਂ ਵੀ ਨਹੀਂ ਹੋਇਆ ਮੈਂ ਬਾਇਓਲੋਜੀ 'ਚ ਪੜ੍ਹਦਾ ਸੀਗਾ ਜੀਵ ਵਿਗਿਆਨ ਦੇ ਵਿੱਚ ਉਹ ਡਾਰਵਿਨ ਦੀ ਥਿਊਰੀ ਆਫ ਐਵੋਲਿਊਸ਼ਨ
1: ਹਾਂਜੀ
0: ਕਿਉਂਕਿ ਉਹਨੂੰ ਹੁਣ ਦੇ ਸਾਇੰਟਿਸਟ ਨੇ ਪ੍ਰੂਵ ਕੀਤਾ ਵੀ ਕੁਛ ਬੰਦਾ ਜਿਹੜਾ ਬੰਦਾ ਬਾਂਦਰਾਂ ਤੋਂ ਬਣਿਆ ਪਰ ਬਾਂਦਰ ਉੱਥੇ ਵੀ ਤਾਂ ਹੈਗੇ ਨੇ ਸਾਰੇ ਬਾਂਦਰ ਇਵੋਲਵ ਨਹੀਂ ਹੋਏ ਸਾਰੇ ਅੱਗੇ ਚਲੇ ਗਏ ਬੰਦਾ ਅਤੇ ਮਨੁੱਖ ਚੈਂਪੈਜ਼ੀ ਨਾਲ ਬਹੁਤ ਮਿਲਦਾ ਆ ਸਾਡੀ ਸ਼ਕਲ ਹਰਕਤਾਂ ਦਿਮਾਗੀ ਬਣਤਰ ਉਹਦੇ ਨਾਲ ਬਹੁਤ ਮਿਲਦੀ ਹੈ ਪਰ ਕੁਛ ਚੈਂਪੈਜ਼ੀ ਉੱਥੇ ਵੀ ਹੈਗੇ ਨੇ ਅਜੇ ਤੱਕ ਡੀ ਐੱਨ ਏ ਸਟੱਡੀ ਇਹ ਕਹਿੰਦੀ ਹੈ ਕਿ ਅਸੀਂ ਅਫਰੀਕਾ ਤੋਂ ਨਿਕਲੇ ਹਾਂ
1: ਹਾਂਜੀ
0: ਪਰ ਬੰਦੇ ਇੱਕ ਹੀ ਨੇ ਕੁਛ ਕਾਲੇ ਨੇ ਕਾਲਿਆਂ ਦੇ ਵੀ ਕਾਲੇ ਨੇ ਕੁਛ ਕੁਛ ਫੀਨੇ ਨੇ ਕੁਛ ਸਾਡੇ ਵਰਗੇ ਕਣਕ ਭੁੰਨੇ ਨੇ ਕੁਛ ਗੋਰੇ ਨੇ ਚਿੱਟੇ ਨੇ ਗੋਰਿਆਂ 'ਚ ਵੀ ਕਈ ਤਰ੍ਹਾਂ ਦੇ ਗੋਰੇ ਨੇ ਭੂਰਿਆਂ 'ਚ ਵੀ ਕਈ ਤਰ੍ਹਾਂ ਦੇ ਭੂਰੇ ਨੇ
1: ਬਿਲਕੁਲ
0: ਅਤੇ ਅਸੀਂ ਫਿਰ ਇੱਕ ਥਾਂ ਤੋਂ ਕਿਵੇਂ ਨਿਕਲੇ ਜਦੋਂ ਫਿਰ ਹੋਰ ਪਿੱਛੇ ਜਾਂਦੇ ਹਾਂ ਮੈਂ ਆਪਣੀ ਬੇਟੀ ਨਾਲ ਗੱਲ ਕਰ ਰਿਹਾ ਸੀ ਉਹਨੇ ਦੱਸਿਆ ਵੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਉਹ ਪੰਛੀ ਨਹੀਂ ਸੀ ਹੁੰਦੇ ਨਿਊਜ਼ੀਲੈਂਡ 'ਚ ਕੋਈ ਬਰਡ ਨਹੀਂ ਹੈਗੇ
1: ਬਰਡ ਨਹੀਂ ਸੀ
0: ਮੈਂ ਕਿਹਾ ਵੀ ਉਹ ਕਿਵੇਂ ਕਹਿੰਦੀ ਉਹ ਇਸ ਕਰਕੇ ਕਿ ਉਹਨਾਂ ਨੂੰ ਉੱਡਣ ਦੀ ਲੋੜ ਨਹੀਂ ਪਈ ਉੱਡਣ ਦੀ ਲੋੜ ਇਸ ਕਰਕੇ ਨਹੀਂ ਪਈ ਉਹ ਧਰਤੀ 'ਤੇ ਰੇਂਗਦੇ ਹਰ ਚੀਜ਼ ਧਰਤੇ ਮਿਲ ਜਾਂਦੀ ਸੀ
1: ਠੀਕ ਹੈ
0: ਹੁਣ ਜਦੋਂ ਮੈਂ ਪਾਰਕ 'ਚ ਆਪਣੇ ਐਲ ਬੀ ਨੂੰ ਲੈ ਕੇ ਜਾਂਦਾ ਤਾਂ ਉਹ ਬਤਕਾਂ ਨੂੰ ਵੇਖ ਕੇ ਭੱਜਦਾ
1: ਭੱਜਦਾ
0: ਅਤੇ ਬਤਕਾਂ ਉੱਡ ਜਾਂਦੀਆਂ ਜੇ ਬਤਕਾਂ ਨੂੰ ਥੱਲੇ ਧਰਤੀ 'ਤੇ ਡਰਨਾ ਹੋਵੇ ਕਿਉਂਕਿ ਬਤਕਾਂ ਜ਼ਿਆਦਾ ਨਹੀਂ ਉੱਡਦੀਆਂ ਮਾੜੀਆਂ ਉੱਡ ਕੇ ਪਰੇ ਹੋ ਜਾਂਦੀਆਂ ਨੇ ਉਹਨਾਂ ਦੇ ਖੰਭ ਭਾਰੇ ਹੁੰਦੇ ਆ ਉਹ ਉੱਡ ਨਹੀਂ ਸਕਦੇ ਜ਼ਿਆਦਾ
1: ਖੰਭਾਂ 'ਚ ਉਹਨਾਂ ਜ਼ੋਰ ਨਹੀਂ
0: ਸੋ ਮੇਰਾ ਕਹਿਣ ਦਾ ਮਤਲਬ ਵੀ ਕੁਦਰਤ ਨੇ ਜਿੱਥੇ ਜਿੱਦਾਂ ਦੀ ਲੋੜ ਪਈ ਉੱਦਾਂ ਦੀਆਂ ਉਹ ਚੀਜ਼ਾਂ ਵਿਕਸਿਤ ਹੋ ਗਈਆਂ
1: ਵਿਕਸਿਤ ਹੋਈਆਂ ਆ
0: ਠੀਕ ਹੈ
1: ਲੋੜ ਦੇ ਅਨੁਸਾਰ
0: ਤੇ ਵਿਗਿਆਨ ਇਸ ਗੱਲ ਨਾਲ ਸਹਿਮਤ ਹੈ ਕਿ ਆਂਡੇ ਦਾ ਛਿਲਕਾ ਕੁਦਰਤ ਵਿੱਚ ਕਿਸੇ ਵੀ ਜਿਹੜਾ ਨੈਚੁਰਲ ਇਹਨੂੰ ਮੈਂ ਕਹਾਂ ਕਿ ਆਊਟਸਾਈਡ ਹਿਊਮਨ ਔਰ ਕਿਸੇ ਬੋਡੀ ਤੋਂ ਬਾਹਰ ਨਹੀਂ ਬਣਿਆ ਠੀਕ ਹੈ ਇਹਦਾ ਮਤਲਬ ਛਿਲਕਾ ਮੁਰਗੀ ਦੇ ਅੰਦਰ ਬਣਿਆ ਮੁਰਗੀ ਦੇ ਅੰਦਰ ਉਸ ਅੰਡਾ ਬਣਦਾ ਸੋ ਇਹ ਗੱਲ ਉਹ ਜ਼ਾਹਿਰ ਹੈ ਕਿ ਪਹਿਲਾਂ ਮੁਰਗੀ ਆਈ
1: ਠੀਕ ਹੈ ਜੀ
0: ਤੇ ਉਹ ਮੁਰਗੀ ਚਲੋ ਉਹ ਨਹੀਂ ਮੁਰਗੀ ਇੱਕ ਐਗਜ਼ਾਮਪਲ ਹੈ ਉਹ ਬੱਤਕ ਵੀ ਹੋ ਸਕਦੀ ਹੈ ਕਬੂਤਰ ਵੀ ਹੈ ਮਤਲਬ ਉਹ ਜਿਹੜੇ ਅੰਡੇ ਵਾਲੇ ਜੀਵ ਨੇ ਜਿਹੜੇ ਉਸ ਸ੍ਰੀ ਉਸ ਸ਼੍ਰੇਣੀ ਚ ਆਉਂਦੇ ਨੇ ਉਹਨਾਂ ਦੀ ਗੱਲ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਉਪਸਾਓ ਤੂੰ ਜੁਨੋਈ ਸਭਸੇ ਦਾਲੇ ਸਏ ਜਿੰਦ ਕਰਾਓ ਕਰ ਆਸਨ ਡਿੱਠਾ ਚਾਓ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਇਹਦਾ ਜਵਾਬ ਜੇ ਤੁਸੀਂ ਗੁਰਬਾਣੀ ਦੇ ਅਨੁਸਾਰ ਦੇਖਦੇ ਹੋ ਤੇ ਇਹ ਸੈਲਫ ਐਵੋਲਿਊਸ਼ਨ ਹੈ ਇਹ ਅੱਜ ਵੀ ਐਵੋਲਿਊਸ਼ਨ ਹੋ ਰਹੀ ਹੈ ਤੇ ਇਹ ਕੁਦਰਤ ਨੇ ਆਪ ਹੀ ਨਾਂ ਰੱਖਿਆ ਆਪ ਹੀ ਜਪਿਆ ਇਹ ਆਪਣੇ ਆਪ ਪ੍ਰੋਸੈਸ ਬਣਿਆ ਸੋ ਉਸ ਪ੍ਰੋਸੈਸ ਦੀ ਫਾਰਮੇਸ਼ਨ ਦੇ ਵਿੱਚ ਇੱਕ ਖਾਸ ਟਾਈਮ ਤੇ ਖਾਸ ਸਮੇਂ ਖਾਸ ਵਕਤ ਦੇ ਨਾਲ ਅੰਡਾ ਬਣਦਾ ਹੈ ਉਹ ਗੱਲ ਵੱਖਰੀ ਹੈ ਕਿ ਅਸੀਂ ਹੁਣ ਅਸੀਂ ਇੱਕ ਜਿਹਨੂੰ ਕਹਿੰਦੇ ਲੈਬੋਰਟਰੀ ਦੇ ਵਿੱਚ ਵੀ ਅਸੀਂ ਆਂਡੇ ਤਿਆਰ ਕਰਕੇ ਉਸ ਕੁਦਰਤ ਨੂੰ ਇਨਕੂਬੇਟਰ ਬਣਾ ਕੇ ਅਸੀਂ ਉਹਨਾਂ ਵਿੱਚ ਆਂਡੇ ਵੀ ਪਰ ਅਸੀਂ ਪ੍ਰੋਸੈਸ ਜਿਹੜਾ ਉਹਦਾ ਜੈਨੇਟਿਕਸ ਉਹ ਜਾਨਵਰਾਂ ਤੋਂ ਹੀ ਲੈਂਦੇ ਹਾਂ ਉਹ ਸੇਮ ਹੈ ਠੀਕ ਹੈ ਜੀ ਸੋ ਇਹ ਸੈਲਫ ਐਵੋਲਿਊਸ਼ਨ ਪ੍ਰੋਸੈਸ ਹੈ ਉਹ ਸੈਲਫ ਐਵੋਲਿਊਸ਼ਨ ਪ੍ਰੋਸੈਸ ਇੱਕ ਜੀਵ ਖਾਸ ਢੰਗ ਤਰੀਕੇ ਦਾ ਬਣਿਆ ਉਸ ਜੀਵ ਤੋਂ ਬਾਅਦ ਫਿਰ ਉਹਦੇ ਅੰਦਰ ਉਹ ਚੀਜ਼ ਗਰੋਹ ਹੋਈ ਉਹਦੇ 'ਚੋਂ ਇੱਕ ਦੂਸਰਾ ਜੀਵ ਨਿਕਲਿਆ ਜਿਵੇਂ ਮੱਕੀ ਦੇ ਦਾਣੇ ਦੇ ਵਿੱਚ ਫੁੱਲਾ ਬਣਦਾ ਹੈ ਉਹ ਪ੍ਰੋਸੈਸ ਨੂੰ ਤੁਸੀਂ ਕੈਮਰਾ ਰਿਕਾਰਡ ਕਰਕੇ ਸੂਖਮ ਤਰੀਕੇ ਨਾਲ ਦੇਖ ਸਕਦੇ ਹੋ ਅਤੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੀ ਨਹੀਂ
1: ਮੈਨੂੰ ਪਤਾ ਆ ਯਾਦ ਆ ਕਿ ਮੈਂ ਬਚਪਨ 'ਚ ਇਹ ਗੱਲ ਸੁਣੀ ਸੀ ਕਿ ਇੱਕ ਛੋਟੇ ਜਿਹੇ ਬੀਜ ਦੇ ਵਿੱਚ ਇੱਕ ਵੱਡਾ ਸਾਰਾ ਬੋਹੜ ਦਾ ਦਰਖਤ ਹੁੰਦਾ ਆ ਪਰ ਉਹ ਚੀਜ਼ ਬਚਪਨ 'ਚ ਸਮਝ ਹੀ ਨਹੀਂ ਸੀ ਆਉਂਦੀ ਕਿ ਇੱਕ ਨਿੱਕੇ ਜਿਹੇ ਬੀਜ 'ਚ ਐਡਾ ਵੱਡਾ ਦਰਖਤ ਕਿੱਦਾਂ ਵੜ ਗਿਆ ਜਾਂ ਉਹ ਕਿੱਦਾਂ ਉਹਦੇ ਵਿੱਚ ਪੈਦਾ ਹੋਊਗਾ ਪਰ ਜਦੋਂ ਹੁਣ ਹੌਲੀ ਹੌਲੀ ਥੋੜੀ ਬਹੁਤ ਸਮਝ ਆਈ ਤੇ ਉਹ ਬੋਹੜ ਦਾ ਦਰਖਤ ਬੀਜ ਕੇ ਸਾਹਮਣੇ ਉੱਗਦਾ ਵੇਖਿਆ ਐਡਾ ਵੱਡਾ ਬੋਹੜ ਬਣਦਾ ਵੇਖਿਆ ਬੇਸ਼ੱਕ ਉਹ ਚੀਜ਼ਾਂ ਜਿਹੜੀਆਂ ਆ ਹੌਲੀ ਹੌਲੀ ਸਮਝ ਆਉਂਦੀਆਂ ਆ ਵਕਤ ਨਾਲ ਸਮਝ ਆਉਂਦੀਆਂ ਆ ਇਹ ਕੁਦਰਤ ਨੂੰ ਸਮਝ ਲੈਣਾ ਵੀ ਇੰਨਾ ਸੌਖਾ ਨਹੀਂ ਗਾ ਕਿ ਅਸੀਂ ਇੱਕ ਨਿੱਕੀ ਜਿਹੀ ਗੱਲ ਨਾਲ ਨਿੱਕੇ ਜਿਹੇ ਤਜਰਬੇ ਨਾਲ ਉਹਨੂੰ ਸਮਝ ਸਕੀਏ
0: ਬਿਲਕੁਲ ਠੀਕ
1: ਮੈਂ ਗੁਰਪ੍ਰੀਤ ਦੀ ਇੱਕ ਗੱਲ ਪੜ੍ਹ ਰਹੀ ਸੀ
0: ਗੁਰਪ੍ਰੀਤ ਬੜੇ ਆ ਜੀ ਕਿਹੜਾ ਗੁਰਪ੍ਰੀਤ ਗੁਰਪ੍ਰੀਤ ਕਿਹੜਾ ਜਾਂ ਕਿਹੜੀ ਗੁਰਪ੍ਰੀਤ
1: ਇਹ ਮੈਨੂੰ ਵੀ ਨਹੀਂ ਪਤਾ ਵੀ ਕਿਹੜਾ ਹੈ ਤੇ ਕਿਹੜੀ ਆ ਜੇ ਕੋਈ ਪੁੱਛੇ ਮੈਨੂੰ ਸਭ ਤੋਂ ਸੋਹਣੀ ਆਵਾਜ਼ ਕਿਹੜੀ ਲੱਗਦੀ ਹੈ ਤੈਨੂੰ ਜੇ ਕੋਈ ਪੁੱਛੇ ਮੈਨੂੰ ਸਭ ਤੋਂ ਸੋਹਣੀ ਆਵਾਜ਼
0: ਕਿਹੜੀ ਲੱਗਦੀ ਹੈ ਤੈਨੂੰ ਵਾਹ ਵਾਹ ਵਾਹ
1: ਤਾਂ ਆਖਾਂ ਕਿਤਾਬਾਂ ਦੇ ਪੰਨੇ ਪਰਤਣ ਦੀ ਆਵਾਜ਼
0: ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ
1: ਸਿਰਫ ਕਿਤਾਬਾਂ ਸਾਡਾ ਬਹੁਤ ਵੱਡਾ ਭੰਡਾਰ ਆ ਜਿਹਦੇ ਨਾਲ ਅਸੀਂ ਬੜਾ ਕੁਛ ਸਮੇਂ ਦੇ ਨਾਲ ਨਾਲ ਸਿੱਖਦੇ ਵੀ ਹਾਂ ਪੜ੍ਹਦੇ ਵੀ ਹਾਂ ਅਤੇ ਉਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਵੀ ਕਰਦੇ ਹਾਂ ਅਤੇ ਉਹ ਸਾਨੂੰ ਸਾਡੇ ਸਭ ਤੋਂ ਚੰਗੇ ਦੋਸਤ ਵੀ ਬਣ ਜਾਂਦੇ ਆ ਪਰ ਜਦੋਂ ਇਹ ਮੈਂ ਲਾਈਨਾਂ ਪੜ੍ਹ ਰਹੀ ਸੀ ਤੇ ਮੇਰੇ ਮਨ 'ਚ ਇੱਕ ਹੋਰ ਗੱਲ ਆ ਰਹੀ ਸੀ ਵੀ ਚੁੱਪ ਦੀ ਆਪਣੀ ਵੀ ਤੇ ਇੱਕ ਆਵਾਜ਼ ਹੁੰਦੀ ਆ
0: ਨਾ ਛੇੜੋ ਇਹ ਰਾਗ ਚੁੱਪ ਦੀ ਆਪਣੀ ਨਹੀਂ ਚੁੱਪ ਦੀ ਬਹੁਤ ਡੂੰਘੀ ਆਵਾਜ਼ ਹੁੰਦੀ ਹੈ ਚਲੋ ਕਰੋ ਗੱਲ ਫਿਰ ਆਉਣ ਦਿਓ ਫਿਰ ਅੱਜ
1: ਕਾਇਨਾਤ ਵਿੱਚ ਹਰ ਪਾਸੇ
0: ਕੀ ਬਾਤ ਹੈ
1: ਇੱਕ ਵੱਖਰੀ ਤਰ੍ਹਾਂ ਦੀ ਆਪਣੀ ਆਵਾਜ਼ ਹੈ ਸਮੁੰਦਰ ਵੱਖਰੀਆਂ ਵੱਖਰੀਆਂ ਆਵਾਜ਼ਾਂ ਕੱਢਣ ਦਾ ਵਿੱਚ ਮਾਰ ਲੱਗਦਾ ਹੈ ਕਦੀ ਚੁੱਪ ਤੇ ਕਦੀ ਕਦੀ ਰੌਲਾ ਵੀ ਪਾਉਂਦਾ ਆ ਪਤਾ ਨਹੀਂ ਕਿਸ ਨੂੰ ਵਾਜਾਂ ਮਾਰਦਾ ਆ ਕਦੀ ਕਦੀ ਤੇ ਮੈਨੂੰ ਇੰਜ ਲੱਗਦਾ ਆ ਕਿ ਉਹ ਦੂਰ ਚਲੇ ਗਈਆਂ ਲਹਿਰਾਂ ਨੂੰ ਹੋਰ ਅੱਗੇ ਜਾਣ ਤੋਂ ਰੋਕ ਰਿਹਾ ਹੋਵੇ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਬੱਚਿਆਂ ਦਾ ਫਿਕਰ ਕਰਦੀ ਹੋਈ ਕਹਿੰਦੀ ਹੈ ਕਿ ਵਾਪਸ ਆ ਜਾਓ ਦੂਰ ਨਹੀਂ ਜਾਣਾ ਤੇ ਦੂਰ ਜਾਂਦੀਆਂ ਛੱਲਾਂ ਪਿੱਛੇ ਨੂੰ ਮੁੜ ਪੈਂਦੀਆਂ ਨੇ ਇਸੇ ਤਰ੍ਹਾਂ ਦੀ ਹਵਾ ਦੀ ਆਪਣੀ ਆਵਾਜ਼ ਆ ਅੱਗ ਦੀ ਆਪਣੀ ਆਵਾਜ਼ ਆ ਕਿਹੜੀ ਕੁਦਰਤ ਦਾ ਕਿਹੜਾ ਹਿੱਸਾ ਆ ਜਿੱਥੇ ਆਵਾਜ਼ ਨਹੀਂ ਹੈਗੀ ਪਸ਼ੂਆਂ ਪੰਛੀਆਂ ਦਰਖਤਾਂ ਇੱਥੋਂ ਤੱਕ ਕਿ ਜੰਗਲ ਦੀ ਸ਼ਾਂਤੀ ਦੇ ਵਿੱਚ ਵੀ ਕਿੰਨੀਆਂ ਆਵਾਜ਼ਾਂ ਦਾ ਸੁਮੇਲ ਹੋ ਜਾਂਦਾ ਆ ਅਤੇ ਮੈਨੂੰ ਇਹ ਲੱਗਦਾ ਕਿ ਉਹ ਸੁਮੇਲ ਹੀ ਸੰਗੀਤ ਦਾ ਜਨਮਦਾਤਾ ਵੀ ਆ
0: ਕਿਆ ਬਾਤ ਹੈ ਕਿਆ ਬਾਤ ਹੈ
1: ਤੇ ਕੁਦਰਤ ਤੇ ਬਹੁਤ ਬੇਅੰਤ ਆ
0: ਹਾਂਜੀ ਹਾਂਜੀ
1: ਕੁਦਰਤ ਦਾ ਅੰਤ ਪਾਉਣਾ ਜਿਹੜਾ ਆ ਨਾ ਮੈਨੂੰ ਲੱਗਦਾ ਕਿ ਬਹੁਤ ਔਖਾ ਆ ਇਹ ਮੁਰਗੀ ਤੇ ਆਂਡੇ ਵਾਲੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਕੀਤੀ ਆ ਨਾ ਮੈਨੂੰ ਕੋਈ ਇਹ ਚੀਜ਼ ਜਿਹੜੀ ਆ ਨਾ ਇਹ ਮੈਂ ਜੇ ਇਹਨੂੰ ਮੈਂ ਇਹ ਕਹਿ ਲਵਾਂ ਵੀ ਇਹ ਕੁਦਰਤ ਦਾ ਪਸਾਰਾ ਆ ਤੇ ਖਤਮ ਇਸ ਤੋਂ ਅੱਗੇ ਮੈਨੂੰ ਕੁਛ ਨਹੀਂ ਸਮਝ ਆਉਂਦਾ
0: ਤੁਸੀਂ ਬਹੁਤ ਗੱਲਾਂ ਕੀਤੀਆਂ ਮੈਂ ਚੁੱਪ ਦੀ ਆਵਾਜ਼ ਬਾਰੇ ਸੋਚ ਰਿਹਾ ਸੀਗਾ ਅਤੇ ਚਲੋ ਮੈਨੂੰ ਹੁਣ ਕਿਉਂਕਿ ਸਮਾਂ 7 ਵਜੇ ਵੱਲ ਜਾ ਰਿਹਾ ਸੀ ਦੂਜੇ ਸੈਗਮੈਂਟ ਵੱਲ ਵੀ ਜਾ ਰਹੇ ਹਾਂ ਅਤੇ ਮੀਆਂ ਦਾ ਗੱਲ ਚੱਲ ਰਹੀ ਹੈ ਅਤੇ ਅਸੀਂ ਗੀਤ ਵੀ ਉੱਦਾਂ ਦਾ ਸੁਣਦੇ ਹਾਂ ਦਾਣਿਆਂ ਦੀ ਗੱਲ ਕੀਤੀ ਫਿਰ ਗੀਤ ਸੁਣਦੇ ਹਾਂ ਅੱਗੇ ਵਧਾਉਂਦੇ ਹਾਂ

0: ਟਵੈਂਟੀ ਵੈਲੀ ਐਫ ਐਮ ਦੇ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਮੈਂ ਹਾਂ ਬਿੱਕੀ ਸਿੰਘ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਾਡੇ ਸਟੂਡੀਓ ਪ੍ਰੋਗਰਾਮ ਦੇ ਵਿੱਚ ਸੁਨੇਹਾ ਲਾ ਸਕਦੇ ਹੋ 0468277886 ਟਵੈਂਟੀ ਵੈਲੀ ਐਫ ਐਮ ਤੁਹਾਡਾ ਲੋਕਲ ਰੇਡੀਓ ਸਟੇਸ਼ਨ ਕੱਲਾ ਜਗਲ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬੈਠੇ ਨੇ ਪਰਮਜੀਤ ਕੌਰ ਜੀ ਅਤੇ ਜਿੱਥੇ ਅਸੀਂ ਮੌਸਮ ਅਤੇ ਮਾਹੌਲ ਦੀਆਂ ਗੱਲਾਂ ਕਰ ਰਹੇ ਹਾਂ ਉੱਥੇ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੇ ਘਟਨਾਵਾਂ ਦੇ ਵਿੱਚ ਕੁਛ ਉੱਚ ਜੀਵਨ ਜ਼ਿੰਦਗੀ ਜਿਉਣ ਦੀਆਂ ਗੱਲਾਂ ਕਰ ਰਹੇ ਹਾਂ ਗੁਰਬਾਣੀ ਦੇ ਨਾਲ ਕੁਦਰਤ ਨੂੰ ਜਿਉਣ ਕੇ ਅਸੀਂ ਕਿੱਦਾਂ ਵਧੀਆ ਜੀਵਨ ਕੱਢ ਸਕਦੇ ਹਾਂ ਇਹਦੀ ਸਾਂਝ ਅਸੀਂ ਪਿਛਲੀਆਂ ਗੱਲਾਂ 'ਚ ਪਾਈ ਕੁਦਰਤ ਦੀ ਗੋਦੀ ਵਿੱਚ ਜੀਵਨ ਰਹਿਣ ਲਈ ਸਾਡੇ ਸਿਆਣੇ ਬਾਬਿਆਂ ਨੇ ਗੁਰੂਆਂ ਨੇ ਖਾਸ ਤੌਰ 'ਤੇ ਜੇ ਅਸੀਂ ਸ਼ਾਇਰਾਂ ਦੀ ਗੱਲ ਕਰਦੇ ਹਾਂ ਤਾਂ ਭਾਈ ਵੀਰ ਸਿੰਘ ਹੋਣਾ ਦਾ ਨਾਂ ਅਕਸਰ ਮੇਰੇ ਮਨ 'ਚ ਆਉਂਦਾ ਆ ਜਦੋਂ ਕੁਦਰਤ ਦੀ ਗੋਦੀ ਕੁਦਰਤ ਦੇ ਬਾਰੇ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਪਰਮਜੀਤ ਕੌਰ ਜੀ ਜਿਹੜੀ ਉਹਨਾਂ ਦੀ ਕਵਿਤਾ ਆ ਮੈਨੂੰ ਅਕਸਰ ਯਾਦ ਆਉਂਦੀ ਆ ਡਾਲੀ ਨਾਲੋਂ ਤੋੜ ਨਾ ਸਾਨੂੰ ਅਸ ਹੱਟ ਮਹਿਕ ਦੀ ਲਾਈ ਲੱਖ ਗਾਹਕ ਜੇ ਸੁੰਘ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ ਜੇ ਤੂੰ ਇੱਕ ਤੋੜ ਕੇ ਲੈ ਗਿਓ ਜੇ ਤੂੰ ਇੱਕ ਤੋੜ ਕੇ ਲੈ ਗਿਓ
1: ਇੱਕ ਯੁੱਗ ਉਹ ਵੀ ਪਲਕ
0: ਝਲਕਦਾ ਮੇਲਾ ਰੂਪ ਮਹਿਕ ਨਸ ਜਾਈ ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ਹੁਣ ਤੁਸੀਂ ਗੱਲ ਕੁਦਰਤ ਦੀ ਕੀਤੀ ਮੈਂ ਪਹਿਲਾਂ ਕਿਹਾ ਸੀ ਵੀ ਚੁੱਪ ਦੀ ਰਹਿਣ ਦੀ ਹੁਣ ਮੈਂ ਕਈ ਵਾਰ

0: ਸਾਡੇ ਜਿਹੜੇ ਇੱਕ ਪਾਸੇ ਕੁਦਰਤ ਨਾਲ ਖਿਲਵਾੜ ਤਾਂ ਅਸੀਂ ਕਰ ਰਹੇ ਹਾਂ, ਕੁਦਰਤ ਆਪਣੇ ਆਪ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਇੱਕ ਗੱਲ ਅਸੀਂ ਨੋਟ ਕਰ ਲਈਏ ਵੀ ਬੰਦੇ ਦੀ ਆਮਦ ਇਸ ਧਰਤੀ 'ਤੇ ਕੋਈ ਬਹੁਤੀ ਪੁਰਾਣੀ ਨਹੀਂ।
1: ਹਾਂਜੀ,
0: ਜੇ ਇਹਨੂੰ ਮੈਂ ਇੱਦਾਂ ਕਹਾਂ ਕਿ ਧਰਤੀ ਦੇ ਬਣਨ ਤੋਂ ਲੈ ਕੇ ਜਦੋਂ ਇਨਸਾਨ ਆਉਂਦਾ, ਜਿਵੇਂ ਅਸੀਂ ਪੰਜਾਬ ਦੀ ਗੱਲ ਕਰਦੇ, ਅਸੀਂ ਕਹਿੰਦੇ ਸਾਡੀ ਸੱਭਿਅਤਾ 5000 ਸਾਲ ਪੁਰਾਣੀ ਹੈ। ਐਬੋਰੀਜਨੀ ਲੋਕ ਜਿਹੜੇ ਹੁਣ ਡੀ ਐਨ ਏ ਸਟੱਡੀ 40000 ਸਾਲ ਪਿੱਛੇ ਜਾਂਦੇ ਨੇ, ਤਾਂ ਵੱਧ ਤੋਂ ਵੱਧ ਬੰਦਾ 50000 ਸਾਲ ਪਹਿਲਾਂ ਆਇਆ, ਤਾਂ ਧਰਤੀ 'ਤੇ 2,00,000,000,000,000 ਸਾਲਾਂ ਦੀ ਹੈ। ਇਹਦਾ ਮਤਲਬ ਹੋ ਗਿਆ ਵੀ ਅਸੀਂ ਜਿੰਨੀ ਤੇਜ਼ੀ ਦੇ ਨਾਲ ਅਸੀਂ ਜੇ ਧਰਤੀ ਨੂੰ ਇੱਕ ਸਕੇਲ 'ਤੇ ਮੈਂ ਮਾਪਾਂ, ਅਤੇ 90 ਦੀ ਸਕੇਲ ਤੱਕ ਤਾਂ ਬੰਦਾ ਨਹੀਂ ਹੈਗਾ, ਬੰਦਾ ਤਾਂ ਜਾ ਕੇ ਆਉਂਦਾ 95 ਦੀ, ਜਦੋਂ 100 ਸਕੇਲ 'ਤੇ 95, ਅਤੇ ਅਸੀਂ ਹੁਣ ਸਕੇਲ ਦੇ ਉਸ ਐਂਡ 'ਤੇ, ਅਤੇ ਅਸੀਂ ਧਰਤੀ ਨੂੰ ਗੱਦੀ ਗੇੜ 'ਚ ਪਾਇਆ ਹੋਇਆ, ਅਸੀਂ ਸਮੁੰਦਰ ਦੀਆਂ ਤਹਿਾਂ 'ਚੋਂ ਕੱਢ ਕੱਢ ਕੇ ਤੇਲ ਪੱਥਰ ਮਿਨਰਲ ਲਿਆ ਕੇ ਆਪਣੇ ਖਾਣੇ 'ਚ ਪਾ ਰਹੇ ਹਾਂ, ਅਸੀਂ ਪਾਣੀਆਂ ਨੂੰ ਆਪਣੀ ਮਰਜ਼ੀ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਮੌਸਮ ਨੂੰ ਆਪਣੀ ਬਦਲੀ ਨਾਲ ਮਰਜ਼ੀ ਨਾਲ ਕੰਟਰੋਲ ਕਰ ਰਹੇ ਹਾਂ, ਅਸੀਂ ਨਕਲੀ ਬੱਦਲ ਬਣਾ ਕੇ ਮੀਂਹ ਪਵਾ ਕੇ ਰੱਬ ਦੇ ਸਾਹਮਣੇ ਆਪਣਾ ਹਉਮੇ ਖੜਾ ਕਰ ਰਹੇ ਹਾਂ, ਅਸੀਂ ਜਿੱਥੇ ਪਾਣੀ ਹੈ, ਮਿੱਟੀ ਹੈ, ਦਰਖਤ ਹੈ, ਵੱਢ ਕੇ ਅਸੀਂ ਰੇਗਿਸਤਾਨ ਬਣਾ ਰਹੇ ਹਾਂ, ਅਤੇ ਰੇਗਿਸਤਾਨ ਦੇ ਵਿੱਚ ਬੂਟੇ ਲਾ ਕੇ ਅਸੀਂ ਕੁਦਰਤ ਬਣਾ ਰਹੇ ਹਾਂ। ਇਹ ਸਾਰਾ ਕੁਛ ਕਿਉਂ? ਕਿਉਂਕਿ ਅਸੀਂ ਹਰ ਚੀਜ਼ ਵਿੱਚ ਪਦਾਰਥ ਬਿਜ਼ਨਸ ਕ੍ਰੀਏਟ ਕਰ ਰਹੇ ਹਾਂ।
1: ਆਪਣੀ ਹੋਮੇ ਅਤੇ ਆਪਣੀ ਲਾਲਸਾ ਜਿਹੜੀ ਹੈ ਨਾ, ਅਸੀਂ ਉਹਨੂੰ ਬੈਲੈਂਸ ਨਹੀਂ ਕਰ ਸਕੇ,
0: ਠੀਕ ਹੈ ਨਾ।
1: ਅੱਜ ਵੀ ਅਸੀਂ ਆਪਣੀ ਹੋਮੇ ਨੂੰ, ਆਪਣੀਆਂ ਲੋੜਾਂ ਨੂੰ, ਅਸੀਂ ਮਨੁੱਖਤਾ ਨੂੰ ਨਹੀਂ, ਆਪਣੇ ਆਪ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ, ਆਪਣੇ ਆਪ ਨੂੰ ਜ਼ਿਆਦਾ ਸਭ ਕੁਛ ਇਕੱਠਾ ਕਰਕੇ ਆਪਣੇ ਹੀ ਅੰਦਰ ਲੈ ਕੇ ਚਲੇ ਜਾਣਾ ਚਾਹੁੰਦੇ ਹਾਂ, ਆਪਣੇ ਲਈ ਸਟੋਰ ਕਰ ਲੈਣਾ ਚਾਹੁੰਦੇ ਹਾਂ, ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਕਰ ਲੈਣਾ ਚਾਹੁੰਦੇ ਹਾਂ। ਸ਼ਾਇਦ ਮੈਨੂੰ ਲੱਗਦਾ ਇਹਦਾ ਇਹ ਕਾਰਨ ਵੀ ਆ।
0: ਕਿਉਂ ਹੋਆ ਤੇ ਕੀਕੂ ਹੋਆ,
1: ਪੜ ਪੜ ਮਰੇ
0: ਖਪ ਖਪ ਮਰੇ ਸਿਆਣੇ, ਕਿਉਂ ਹੋਆ ਤੇ ਕੀਕੂ ਹੋਆ ਖਪ ਖਪ ਮਰੇ ਸਿਆਣੇ, ਉਸੇ ਰਾਹ ਪਵੇਂ ਕਿਉਂ ਜਿੰਦੇ ਜਿਸ ਰਾਹ ਪੂਰ ਮਹਾਣੇ, ਠੀਕ ਹੈ ਜੀ। ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ, ਕਿਉਂ ਹੋਆ ਤੇ ਕੀਕੂ ਹੋਆ ਖਪ ਖਪ ਮਰੇ ਸਿਆਣੇ। ਸਿਆਣੇ ਤਾਂ ਸਾਨੂੰ ਇਹ ਕਹਿ ਗਏ ਨੇ, ਅਤੇ ਅਸੀਂ ਸਿਆਣੀਆਂ ਗੱਲਾਂ ਫਿਰ ਬਹੁਤੀਆਂ ਮੰਨਦੇ ਨਹੀਂ ਕਿਸੇ ਦੀਆਂ, ਅਤੇ ਜਦੋਂ ਫਿਰ ਗੱਲਾਂ ਨਾ ਮੰਨੀਏ ਸਿਆਣਿਆਂ ਦੀਆਂ, ਅਤੇ ਮੈਂ ਤਾਂ ਕਈ ਵਾਰ ਸੋਚਦਾ ਵੀ ਸਾਨੂੰ ਬੈਕ ਟੂ ਫਿਊਚਰ ਚਲੇ ਜਾਣਾ ਚਾਹੀਦਾ। ਇੱਕ ਵਰਡ ਬੜਾ ਅਜੀਬ ਹੈ, ਬੈਕ ਟੂ ਫਿਊਚਰ, ਇਹ ਵੈਸੇ ਇੱਕ ਫਿਲਮ ਹੈ ਬੈਕ ਟੂ ਫਿਊਚਰ, ਅਤੇ ਮਤਲਬ ਕਿ ਅਸੀਂ ਭਵਿੱਖ ਨੂੰ ਦੇਖਦੇ ਹਾਂ ਪਿੱਛੇ ਜਾ ਕੇ, ਉਹ ਬੇਸਿਕਲੀ ਟਾਈਮ ਗੈਪ ਦੇ ਵਿੱਚ ਪਿੱਛੇ ਚਲਾ ਜਾਂਦਾ ਆ, ਅਤੇ ਇਸ ਕਰਕੇ ਅਸੀਂ ਜਿਹੜੇ ਬੈਕ ਟੂ ਫਿਊਚਰ ਜਾਣ ਦੀ ਗੱਲ ਕਰਦੇ ਹਾਂ।
1: 2-17 ਲਿਖੀਆਂ ਸੀ,
0: ਹਾਂਜੀ ਹਾਂਜੀ,
1: ਰੁੱਖਾਂ ਦੇ ਸ਼ੁਕਰਾਨੇ, ਰਾਜੀਵ ਮੁਸੱਵਰ ਦੀ ਆ।
0: ਹਾਂ ਹਾਂ ਹਾਂ ਹਾਂ, ਕਿਆ ਬਾਤ ਹੈ, ਕਿਆ ਬਾਤ, ਮੈਂ ਸ਼ਿਵ ਨੂੰ ਯਾਦ ਕਰ ਰਿਹਾ ਸੀ, ਤੁਸੀਂ ਰਾਜੀ ਦਾ ਨਾਮ ਲੈ ਲਿਆ।
1: ਪਿਆਰੇ ਰੁੱਖ,
0: ਵਾਹ ਵਾਹ ਵਾਹ ਵਾਹ ਵਾਹ,
1: ਹਮੇਸ਼ਾ ਅਪਣਾਉਂਦੇ ਜਿਹੋ ਜੇ ਹਾਂ, ਪਿਆਰੇ ਰੁੱਖ ਹਮੇਸ਼ਾ ਅਪਣਾਉਂਦੇ ਜਿਹੋ ਜੇ ਹਾਂ, ਉਸੇ ਤਰ੍ਹਾਂ ਦਿਆਂ ਨੂੰ ਹੀ ਅਪਣਾਉਂਦੇ, ਕਿੰਨਾ ਵੱਡਾ ਸਬਕ ਸਿਖਾਉਂਦੇ ਆ। ਸਾਹ ਵੰਡਦੇ, ਫੁੱਲ ਖਿਡਾਉਂਦੇ, ਕੋਲ ਗਿਆਂ ਨੂੰ ਗਲ ਨਾਲ ਲਾਉਂਦੇ, ਸਾਹ ਵੰਡਦੇ, ਫੁੱਲ ਖਿਡਾਉਂਦੇ, ਕੋਲ ਗਿਆਂ ਨੂੰ ਗਲ ਨਾਲ ਲਾਉਂਦੇ, ਜਿਹੋ ਜੇ ਹਾਂ ਉਸੇ ਤਰ੍ਹਾਂ ਦਿਆਂ ਨੂੰ ਹੀ ਅਪਣਾਉਂਦੇ, ਕਿੰਨਾ ਪਿਆਰਾ ਅਹਿਸਾਸ ਜਗਾਉਂਦੇ, ਵਾਹ ਰੁੱਖਾਂ ਦੇ ਸ਼ੁਕਰਾਨੇ। ਹੈ ਤੇ ਨਿੱਕੀ ਜਿਹੀ ਕਵਿਤਾ ਆ, ਪਰ ਜੇ ਇਹਨੂੰ ਰੁੱਖਾਂ ਦਾ, ਰੁੱਖਾਂ ਦੀ ਦੇਣ, ਕੁਦਰਤ ਦੀ ਦੇਣ ਮਨੁੱਖ ਲਈ ਕੀ ਆ? ਕੁਦਰਤ ਕਦੀ ਨਹੀਂ ਪੁੱਛਦੀ ਸਾਡੇ ਗੁਣ ਅਤੇ ਔਗਣ, ਅਤੇ ਫਿਰ ਸਾਨੂੰ ਅਪਣਾਉਂਦੀ ਆ, ਉਹ ਹਰ ਤਰ੍ਹਾਂ ਦੀ ਹਾਲਤ ਵਿੱਚ ਸਾਨੂੰ ਗਲਵੱਕੜੀ ਪਾਉਂਦੀ ਆ।
0: ਬਾਗ ਅਦਨ ਵਿੱਚ ਵਸਦਿਆਂ ਆਦਮ, ਕਣਕ ਆਖਦੇ ਖਾਧੀ, ਤੱਕਿਆ ਗਿਆ ਬਾਗ ਤੋਂ ਸ਼ੋਧਾ, ਕੀਤਾ ਗਿਆ ਅਪਰਾਧੀ।
1: ਕਿਆ ਬਾਤ ਹੈ, ਕਿਆ ਬਾਤ ਹੈ,
0: ਭਪਕੇ ਪਾ ਕੇ ਕਣਕ ਚੁਆਂਦਾ, ਰਸ ਪੀਂਦਾ ਜੇ

0: ਏ ਆਦਮ ਅਦਨੋ ਹੋਰ ਉਚੇਰਾ ਹੁੰਦਾ ਅਟਲ ਮਲਦਾ ਆਦਮ ਬਾਗ ਅਦਨ ਵਿੱਚ ਵਸਦਿਆਂ ਆਦਮ ਕਣਕ ਆਖਦੇ ਖਾਧੀ ਤੱਕਿਆ ਗਿਆ ਬਾਗ ਤੋਂ ਸ਼ੋਧਾ ਕੀਤਾ ਗਿਆ ਅਪਰਾਧੀ ਜੀ ਹਾਂ
1: ਚਲੋ
0: ਤੇ ਚਲੋ ਇੱਕ ਗੀਤ ਸੁਣਦੇ ਹਾਂ ਗੀਤ ਥੋੜਾ ਜਿਹਾ ਸਾਡੇ ਹੁਣ ਅਸੀਂ
1: ਉਸ ਤੋਂ ਪਹਿਲਾਂ ਇੱਕ
0: ਹਾਂਜੀ
1: ਭਾਈ ਵੀਰ ਸਿੰਘ ਦੀ ਛੋਟੀ ਜਿਹੀ ਕਵਿਤਾ ਸੁਣ
0: ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਹੁਣ ਦੋ ਜੀ
1: ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸਾਂ ਧਾਗ ਲਵਕੜੀ ਪਾਈ
0: ਵਾਹ ਜੀ ਵਾਹ
1: ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸਾਂ ਧਾਗ ਲਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ
0: ਵਾਹ ਵਾਹ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ
1: ਯਾ ਧਾ ਚਰਨਾ ਤੇ ਸੀਸ ਨਵਾਇਆ ਸਾਡੇ ਮੱਥੇ ਛੋ ਨਾ ਪਾਈ ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਸ਼ ਨਾ ਗਈ ਅਕਾਈ ਫਿਰ ਲੜ ਫੜਨੇ ਨੂੰ ਉੱਠ ਦੌੜੇ ਪਰ ਲੜ ਉਹ ਬਿਜਲੀ ਲਹਿਰਾ ਉੱਡਦਾ ਜਾਂਦਾ ਪਰ ਉਹ ਆਪਣੀ ਛੋ ਸਾਨੂੰ ਗਿਆ ਲਾਈ ਤੇ ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਲੂਆਂ ਵਿੱਚ ਲਿਸ਼ਕੇ ਬਿਜਲੀ ਕੂੰਦ ਗਈ ਥਰ ਤਰਾਂਦੀ ਹੁਣ ਚੱਕਾ ਚੌਂਦ ਹੈ ਛਾਈ ਭਾਈ ਵੀਰ ਸਿੰਘ ਦੀ ਕਵਿਤਾ ਦੇ ਵਿੱਚ ਉਹਨੇ ਕੁਦਰਤ ਦੀ ਹਰ ਚੀਜ਼ ਨੂੰ ਉਹਦੇ ਚੋਂ ਵਸਦੀ ਰੋਸ਼ਨੀ ਨੂੰ ਉਹਦੇ ਚੋਂ ਵਸਦੇ ਬਾਕੀ ਕੁਦਰਤ ਦੇ ਨਜ਼ਾਰਿਆਂ ਨੂੰ ਪੇਸ਼ ਕੀਤਾ ਆ
0: ਕੀ ਬਾਤ ਹੈ ਕੀ ਬਾਤ ਬਿਲਕੁਲ ਸਹੀ
1: ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਮੌਕਾ ਦਿੱਤਾ
0: ਨਹੀਂ ਨਹੀਂ ਸ਼ੁਕਰੀਆ ਕੋਈ ਨਹੀਂ ਅਸੀਂ ਗੱਲਬਾਤ ਜਾਰੀ ਰੱਖਦੇ ਹਾਂ ਤੇ ਤੁਸੀਂ ਸੁਣਿਆ ਜੀ ਅੱਜ ਅਸੀਂ ਕੁਦਰਤ ਨਾਲ ਜ਼ਿੰਦਗੀ ਕਿਵੇਂ ਜੀਣੀ ਹੈ ਉਹਦੀ ਗੱਲ ਰੱਖਦੇ ਹਾਂ ਉਹਦੀ ਗੱਲ ਰੱਖ ਰਹੇ ਹਾਂ ਅਤੇ ਕਿਉਂਕਿ ਉਸ ਅੱਗੇ ਵਧਣ ਤੋਂ ਪਹਿਲਾਂ ਮਹੀਨਾ ਅਗਸਤ ਦਾ ਆ ਅਤੇ ਅਸੀਂ ਇਹੋ ਜਿਹੇ ਮਹੀਨੇ ਕੁਛ ਇਹੀਆਂ ਗੱਲਾਂ ਵੀ ਕਰਦੇ ਹਾਂ ਜੋ ਸਾਨੂੰ ਬੀਤੇ ਨਾਲ ਵੀ ਜੋੜਦਾ ਹੈ ਅਤੇ ਬੈਕ ਟੂ ਫਿਊਚਰ
1: ਹਾਂਜੀ
0: ਅੱਗੇ ਵੀ ਜੋੜਦਾ ਵੰਡ ਦੇ ਉੱਤੇ ਗਾਣਾ ਸੁਣਦੇ ਹਾਂ

0: ਚੜਦਾ ਪੁੱਛੇ ਲੈਂਦੇ ਨੂੰ ਮੈਂ ਕਿੱਧਰ ਨੂੰ ਜਾਵਾਂ। ਇੱਕ ਬਿਲਕੁਲ ਵੱਖਰੇ ਅੰਦਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਗੀਤ ਸਾਡੇ ਜਿੱਥੇ ਉਸ ਵੰਡ ਦੀ ਪੀੜ ਨੂੰ ਮੰਤਰੀਆਂ ਦੇ ਪਿੱਛੇ ਲੱਗ ਕੇ ਅਸੀਂ ਗਵਾਈ ਆਪਣੀ ਜ਼ਿੰਦਗੀ ਉਹਦੀ ਗੱਲ ਕਰਦਾ ਹੈ, ਉਹਦੀ ਗੱਲ ਕਰਨੀ ਕਿਉਂਕਿ ਵੰਡ ਦਾ ਦੁੱਖ ਖਾਸ ਤੌਰ 'ਤੇ ਪੂਰਾ ਮਹੀਨਾ ਅਸੀਂ ਅਜੇ 15 ਅਗਸਤ ਕੱਢਦੇ ਹਾਂ ਅਤੇ ਇੰਝ ਸਾਡੇ ਬਹੁਤ ਸਾਰੇ ਮਨਾਂ ਦੇ ਵਿੱਚੋਂ ਗੱਲਾਂ ਉਹ ਵੀ ਆਉਂਦੀਆਂ ਨੇ ਜਿਹੜੀਆਂ ਕਿ ਅਸੀਂ ਪਿੱਛੇ ਛੱਡ ਆਏ ਹਾਂ ਤਾਂ ਉਹਨਾਂ ਨੂੰ ਅਸੀਂ ਆਪਣੀ ਇਸ ਜੀਵਨ ਦੇ ਵਿੱਚ ਕਿਸ ਤਰ੍ਹਾਂ ਕੱਢਦੇ ਹਾਂ, ਕਿਸ ਤਰ੍ਹਾਂ ਅੱਗੇ ਭੁੱਲਾਂਗੇ ਉਹਦੇ ਬਾਰੇ ਵਿਚਾਰਾਂ ਕੁਛ ਸਾਂਝ ਪਾਉਣ ਦੀ ਲੋੜ ਹੈ। ਮੈਂ ਗੱਲ ਕਰ ਰਿਹਾ ਸੀ ਕਿ ਪਦਾਰਥਵਾਦੀ ਯੁੱਗ ਇੰਨਾ ਕੁ ਹੋ ਗਿਆ ਹੈ ਕਿ ਸਾਡੀਆਂ ਭਟਕਣਾਂ ਦੀ ਬਹੁਤ ਸਾਰਾ ਕਾਰਨ ਇਹਦਾ ਮੁੱਢ ਸਾਡੀ ਉਹ ਹਉਮੇ ਉਹ ਖਾਹਿਸ਼ਾਂ ਦਾ ਤਲਾ ਖੂਹ ਜਿਹੜਾ ਸਾਡਾ ਇੰਨਾ ਡੂੰਘਾ ਹੋ ਗਿਆ ਕਿ ਅਸੀਂ ਪੂਰੀਆਂ ਕਰਦੇ ਕਰਦੇ ਸਾਰੀ ਜ਼ਿੰਦਗੀ ਗਵਾ ਪੈਂਦੇ ਹਾਂ। ਉਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਅਸੀਂ ਆਪਣੇ ਆਪ ਨੂੰ ਕੁਦਰਤ ਨਾਲੋਂ ਤੋੜ ਲੈਂਦੇ ਹਾਂ, ਤੋੜਾ ਵਿਛੋੜਾ ਕਰ ਲੈਂਦੇ ਹਾਂ। ਇਸ ਤੋਂ ਪਹਿਲਾਂ ਪਰਮਜੀਤ ਕੌਰ ਹੋਰਾਂ ਨੇ ਬਹੁਤ ਸਾਰੀਆਂ ਗੱਲਾਂ ਬਹੁਤ ਭਾਈ ਵੀਰ ਸਿੰਘ ਹੋਣਾਂ ਦੀ ਕਵਿਤਾ ਵੀ ਜਿਹੜੀ ਸਾਂਝ ਆ ਉਹਦੇ ਵਿੱਚ ਪਾਈ। ਮੈਲਬਰਨ ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਥਾਵਾਂ ਵਿੱਚੋਂ ਇੱਕ ਸ਼ਹਿਰ ਹੈ ਔਰ ਮੈਲਬਰਨ ਵਾਸੀ ਅਸੀਂ ਸਾਰੇ ਜਿਹ 'ਚੋਂ ਅਸੀਂ ਵੀ ਆਉਂਦੇ ਹਾਂ, ਅਸੀਂ ਸਾਰੇ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਦਾ ਮੋਸਟ ਲਵੇਬਲ ਪਲੇਸ ਜਿਹੜਾ ਨੰਬਰ 1 ਨੰਬਰ 2 ਨੰਬਰ 3 'ਤੇ ਵੀ ਸਿਟੀ ਰਿਹਾ ਉਹ ਮੈਲਬਰਨ ਰਿਹਾ ਤਾਂ ਕਈ ਸਾਲਾਂ ਤੋਂ ਹੈ। ਸ਼ਹਿਰੀ ਵਿਕਾਸ ਜਿਹਨੂੰ ਟਾਊਨ ਪਲੈਨਿੰਗ ਕਹਿੰਦੇ ਆ ਮੇਰਾ ਸਿੱਧਾ ਸੰਬੰਧ ਉਹਦੇ ਨਾਲ ਹੈ ਅਤੇ ਮੈਂ ਸੋਚਦਾ ਸੀ ਵੀ ਕੀ ਕਾਰਨ ਹੈ ਵੀ ਮੈਲਬਰਨ ਦਾ ਸੋਹਣਾ ਸ਼ਹਿਰ ਜਿਹੜਾ ਉਹ ਐਡਾ ਸੋਹਣਾ ਆ। ਉਹਦੇ ਵਿੱਚ ਇੱਕ ਗੱਲ ਜਿਹੜੀ ਕਿਤਾਬਾਂ 'ਚ ਲਿਖੀ ਗਈ ਜਿਹੜੀ ਸਿਆਣਿਆਂ ਨੇ ਕਹੀ ਕਿ ਚੰਗੀਆਂ ਥਾਵਾਂ ਉਹ ਹੁੰਦੀਆਂ ਨੇ ਜਿੱਥੇ ਤੁਹਾਡਾ ਕੁਦਰਤੀ ਥਾਵਾਂ ਨਾਲ ਸਿੱਧਾ ਸੰਬੰਧ ਹੋਵੇ, ਪਰ ਨੀਅਰਨੈਸ ਟੂ ਨੇਚਰ। ਅਤੇ ਮੈਲਬਰਨ ਇੱਕ ਐਸਾ ਸ਼ਹਿਰ ਹੈ ਜਿਹਦੇ ਵਿੱਚ ਤੁਹਾਨੂੰ ਥਾਂ ਥਾਂ 'ਤੇ ਖੁੱਲ੍ਹੇ ਬਾਗ ਦਰਖਤ ਰੁੱਖ ਚਿੜੀਆਂ ਕਾਂ ਆਲੇ ਦੁਆਲੇ ਨਜ਼ਰ ਆ ਜਾਣਗੇ, ਭਾਵੇਂ ਕਿ ਇੱਥੇ ਉੱਚੀਆਂ ਉੱਚੀਆਂ ਇਮਾਰਤਾਂ ਨੇ ਵੱਡੇ ਵੱਡੇ ਟਾਵਰ ਨੇ ਫਿਰ ਵੀ ਖੁੱਲ੍ਹੀਆਂ ਥਾਵਾਂ ਉਹਨਾਂ ਦੇ ਆਲੇ ਦੁਆਲੇ ਹੈਗੀਆਂ ਨੇ। ਦੁਨੀਆ ਦੇ ਬਹੁਤ ਸਾਰੇ ਇਹੋ ਜਿਹੇ ਸ਼ਹਿਰਾਂ 'ਚ ਥਾਵਾਂ ਨਹੀਂ। ਸੋ ਜਿਹੜੀ ਨੀਅਰਨੈਸ ਟੂ ਨੇਚਰ ਹੈ, ਕੁਦਰਤ ਨਾਲ ਸਾਂਝ ਹੈ ਬੰਦੇ ਦੀ, ਮੈਲਬਰਨ ਦੀ ਸੁੰਦਰਤਾ ਦੇ ਵਿੱਚ ਇੱਕ ਬਹੁਤ ਵੱਡਾ ਉਹਦਾ ਹੱਥ ਆ। ਅਤੇ ਜੇ ਸੋਹਣੀਆਂ ਥਾਵਾਂ ਇੱਦਾਂ ਦੀਆਂ ਨੇ ਫਿਰ ਅਸੀਂ ਆਪਣੇ ਆਪ ਨੂੰ ਨਖੇੜਾ ਕਿਉਂ ਕਰਦੇ ਹਾਂ? ਮੇਰਾ ਸਵਾਲ ਜਿਹੜਾ ਉਹ ਇਹ ਮੇਰੇ ਮਨ 'ਚ ਖਿਆਲ ਜਿਹੜੇ ਇੱਦਾਂ ਦੇ ਹੋ ਰਹੇ ਨੇ। ਸੋ ਮੈਂ ਇਸ ਗੱਲ ਨੂੰ ਇਹ ਸਮਝਦਾ ਕਿ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਪਹਿਲਾ ਕਦਮ ਜ਼ਿੰਦਗੀ ਸੌਖੀ ਕਰਨ ਲਈ ਹੈ ਵੀ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਅਤੇ ਜੇ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਹਾਂ, ਕਿਸੇ ਇਸ਼ਟ ਨੂੰ ਮੰਨਦੇ ਹਾਂ, ਜੋ ਵੀ ਜਿੱਥੋਂ ਸਾਨੂੰ ਸੁੱਖ ਸਕੂਨ ਮਿਲਦਾ, ਚਾਹੇ ਉਹ ਬੰਦਾ ਹੈ, ਚਾਹੇ ਪੱਥਰ ਹੈ, ਚਾਹੇ ਕੋਈ ਗ੍ਰੰਥ ਹੈ, ਚਾਹੇ ਕੋਈ ਸਤਰਾਂ ਨੇ, ਚਾਹੇ ਕੋਈ ਸੰਗੀਤ ਹੈ, ਚਾਹੇ ਕੋਈ ਸ਼ਾਇਰ ਹੈ, ਅਸੀਂ ਸ਼ੁਕਰਗੁਜ਼ਾਰ ਹੋਈਏ। ਪਰ ਅਸੀਂ ਅਕਸਰ ਸਾਡੇ ਆਲੇ ਦੁਆਲੇ ਤਾਣਾ ਬਾਣਾ ਬੁਣਿਆ ਜਾਂਦਾ ਕਿ ਅਸੀਂ ਮੰਗੀਏ, ਅਸੀਂ ਮੰਗਣ ਜਾਂਦੇ ਹਾਂ, ਅਸੀਂ ਹਮੇਸ਼ਾ ਹੀ ਮੰਗਦੇ ਹਾਂ। ਸਾਨੂੰ ਕੰਮ ਹੁੰਦਾ ਜਦੋਂ ਕਿਸੇ ਦੀ ਇੰਟਰਵਿਊ ਹੁੰਦੀ ਉਹ ਉਦੋਂ ਜ਼ਿਆਦਾ ਮੰਦਰ ਗੁਰਦੁਆਰੇ ਜਾਂਦਾ, ਪੇਪਰਾਂ ਦੇ ਦਿਨਾਂ 'ਚ ਬੱਚੇ ਜ਼ਿਆਦਾ ਇਮਤਿਹਾਨਾਂ 'ਚ ਜਾਂਦੇ, ਸਾਡੇ ਅੰਦਰ ਜਿਹੜਾ ਡਰ ਪੈਦਾ ਹੁੰਦਾ ਅਸੀਂ ਸ਼ਾਇਦ ਪਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦਕਿ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ। ਗੱਲ ਇੱਥੋਂ ਸ਼ੁਰੂ ਹੁੰਦੀ ਜਦਕਿ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ। ਅਤੇ ਮੇਰੇ ਨਾਲ ਹਾਂਜੀ ਪਰਮਜੀਤ ਕੌਰ ਜੀ ਬੈਠੇ ਨੇ ਅਤੇ ਉਹ ਸੋਚ ਵਿਚਾਰ ਕਰ ਰਹੇ ਨੇ, ਸਗੋਂ ਹੱਸ ਵੀ ਰਹੇ ਨੇ ਥੋੜ੍ਹਾ ਥੋੜ੍ਹਾ। ਹਾਂਜੀ ਪਰਮਜੀਤ ਕੌਰ ਜੀ, ਤੁਸੀਂ ਕੁਛ ਕਹਿਣ ਲੱਗੇ ਸੀ?
1: ਸ਼ੁਕਰਾਨਾ ਤਾਂ ਸੇਖੋ ਸਾਹਿਬ ਅਸੀਂ ਤਾਂ ਕਰਾਂਗੇ ਨਾ ਵੀ ਜੋ ਕੁਛ ਸਾਨੂੰ ਮਿਲਿਆ ਆ ਅਸੀਂ ਉਹਦਾ ਕੀਮਤ ਸਮਝਾਂਗੇ ਤਾਂ
0: ਜੀ ਜੀ।
1: ਜੇ ਅਸੀਂ ਸੋਚੀਏ ਤਾਂ ਸਾਡੇ ਕੋਲ ਜਿਹੜੇ ਸਾਹ ਚੱਲ ਰਹੇ ਆ, ਜੇ ਉਹ ਰਾਹ ਸਾਹ ਹੀ ਰੁਕ ਜਾਣ ਤਾਂ ਸਾਡੇ ਪੱਲੇ ਕੁਛ ਨਹੀਂ ਰਹਿ ਜਾਂਦਾ। ਤੁਸੀਂ ਛੋਟੀ ਜਿਹੀ ਗੱਲ ਨਾਲ ਆਪਾਂ ਜੇ ਸੋਚਣ ਦੀ ਕੋਸ਼ਿਸ਼ ਕਰੀਏ
0: ਜੀ ਜੀ,
1: ਹਵਾ ਤੋਂ ਬਿਨਾਂ ਪਲ ਨਹੀਂ ਲੰਘਦਾ, ਪਾਣੀ ਤੋਂ ਬਿਨਾਂ ਪਲ ਨਹੀਂ ਲੰਘਦਾ, ਅਤੇ ਕੁਦਰਤ ਜਦੋਂ ਕਿਸੇ ਚੀਜ਼ ਨੂੰ ਤੋਂ ਸਾਨੂੰ ਘੱਟ ਦਿੰਦੀ ਹੈ ਨਾ, ਅਸੀਂ ਉਦੋਂ ਉਹਦਾ ਸ਼ੁਕਰ ਨਹੀਂ ਕਰਦੇ, ਅਸੀਂ ਸਗੋਂ ਔਖੇ ਹੋ ਜਾਂਦੇ ਹਾਂ। ਪਰ ਜਪਾਨੀ ਜਿਹੜੇ ਆ ਨਾ ਉਹ ਕਹਿੰਦੇ ਵੀ ਜੇ ਤੁਹਾਡੀ ਤੁਰੇ ਜਾਂਦਿਆਂ ਦੀ ਬੱਸ ਤੁਸੀਂ ਉਡੀਕ ਰਹੇ ਸੀ ਤੇ ਬੱਸ ਤੁਹਾਡੇ ਆਉਣ ਤੋਂ ਪਹਿਲਾਂ ਲੰਘ ਗਈ ਆ ਤੇ ਤੁਹਾਨੂੰ ਸ਼ੁਕਰ ਕਰਨਾ ਚਾਹੀਦਾ ਆ ਕਿ ਤੁਹਾਡੀ ਕੋਈ ਬਲਾ ਅੱਗੇ ਆਉਣੀ ਸੀ ਤੇ ਉਹ ਟਲ ਗਈ ਆ।
0: ਕੀ ਬਾਤ ਹੈ, ਕੀ ਬਾਤ ਹੈ।
1: ਤੁਹਾਨੂੰ ਦੁੱਖ ਸੁੱਖ ਅੱਗੇ ਜਿਹੜਾ ਆਉਣ ਵਾਲਾ ਸਮਾਂ ਆ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ, ਅਸੀਂ ਉਹਦੇ 'ਤੇ ਵੀ ਦੁਖੀ ਹੋਈ ਜਾਂਦੇ ਹਾਂ। ਪਹਿਲਾਂ ਜਿਹੜਾ ਲੰਘ ਗਿਆ ਉਹਨੂੰ ਅਸੀਂ ਛੱਡਦੇ ਨਹੀਂ, ਆਉਣ ਵਾਲੇ ਦਾ ਸਾਨੂੰ ਡਰ ਨਹੀਂ, ਡਰ ਮਾਰੀ ਜਾਂਦਾ ਆ ਅਤੇ ਨਾ ਉਹ ਅਸੀਂ ਉੱਧਰ ਜੋਗੇ ਰਹਿੰਦੇ ਹਾਂ ਅਤੇ ਨਾ ਅਸੀਂ ਇੱਧਰ ਜੋਗੇ ਰਹਿੰਦੇ ਹਾਂ।
0: ਦੇਖੋ ਜੀ, ਮੈਨੂੰ ਤਾਂ ਮੇਰੇ ਆਪਣੇ ਤਜ਼ਰਬੇ 'ਚੋਂ ਆ, ਮੈਂ ਮਤਲਬ ਚਲੋ ਦਾਅਵਾ ਤਾਂ ਨਹੀਂ ਕਰਦਾ, ਕੋਸ਼ਿਸ਼ ਆ। ਤੁਸੀਂ ਵੀ ਜਾਂ ਕੋਈ ਵੀ ਜਿਹੜਾ ਮੇਰਾ ਪ੍ਰੋਗਰਾਮ ਸੁਣ ਰਿਹਾ ਉਹ ਦੇਖੇ ਵੀ ਤੁਸੀਂ ਇੱਕ ਹਫ਼ਤਾ ਇਹ ਸੋਚ ਲਓ ਵੀ ਮੈਂ ਸਿਰਫ ਸ਼ੁਕਰਾਨਾ ਕਰਨਾ।
1: ਬਿਲਕੁਲ,
0: ਮੈਂ ਮੰਗਣਾ ਕੁਛ ਨਹੀਂ, ਸ਼ੁਕਰਾਨਾ। ਸ਼ੁਕਰ ਹੈ, ਸ਼ੁਕਰਾਨਾ।
1: ਵੈਸੇ ਤਾਂ ਚਾਹੀਦਾ ਹੀ ਕੁਛ ਨਹੀਂ ਹੁੰਦਾ ਦੋ ਵੇਲੇ
0: ਨਹੀਂ, ਪਰ ਸਾਡੀ ਸੋਚ ਅੰਦਰ ਪਤਾ ਕੀ, ਅਚੇਤ ਮਨ ਦੇ ਵਿੱਚ ਮੇਰਾ ਆਹ ਹੋ ਜੇ, ਮੇਰਾ ਆਹ ਪ੍ਰੋਗਰਾਮ ਹੋ ਜੇ, ਮੇਰਾ ਆਹ ਹੋ ਜੇ, ਮੇਰੀ ਆਹ ਜੋਬ ਹੋ ਜਾਵੇ, ਜੋ ਹੁੰਦਾ ਹੋਣ ਦੋ, ਸ਼ੁਕਰਾਨਾ। ਸ਼ੁਕਰ ਹੈ ਇਹ ਟਾਈਮ ਨਿਕਲ ਕੇ ਸ਼ੁਕਰਾਨਾ ਹੋ ਗਿਆ ਅਤੇ ਅਸੀਂ ਵੇਖਾਂਗੇ ਕਿ ਸਾਨੂੰ ਸਾਡਾ ਸਾਰਾ ਨਜ਼ਰੀਆ ਬਦਲਣਾ ਸ਼ੁਰੂ ਹੋ ਜੂਗਾ। ਤੁਸੀਂ ਭਾਵੇਂ ਚਲੋ ਧਿਆਨ ਨਾਲ ਸੁਣਿਓ, ਹੁਣ ਅੱਜ ਆਪਾਂ ਨਾ ਇੱਕ ਗੀਤ ਸੁਣਦੇ ਹਾਂ ਅਤੇ ਇਹ ਗੀਤ ਦੇ ਵਿੱਚ ਜਿਹੜੇ ਬੋਲ ਨੇ, ਇਹ ਗੀਤ ਹੈਗਾ ਤਾਂ ਚਲੋ ਇੱਕ ਹੋਰ ਕਿਸੇ ਦਾ, ਪਰ ਇਹ 'ਚ ਸਾਰੀਆਂ ਗੱਲਾਂ ਇਹੀ ਨੇ।
1: ਨਹੀਂ, ਗੱਲ ਤਾਂ ਤੁਹਾਡੀ ਬਿਲਕੁਲ ਠੀਕ ਆ ਕਿ ਸਾਨੂੰ
0: ਤੜਕ ਫੜਕ ਵਾਲਾ ਗੀਤ ਹੈ, ਮੇਰਾ ਫੇਵਰਟ ਸਿੰਗਰ ਆਰਨੈਟ, ਅਤੇ ਸੁਣਿਓ ਫਿਰ ਗੱਲ ਕਰਦੇ ਹਾਂ।

0: ਵਾਜੀਵਾ ਤੇਲ ਨਹੀਂ ਦੇਖੀ ਦਾ ਤੇਲ ਦੀ ਧਾਰ ਦੇਖੀ ਦੀ ਤੇ ਪਰਮਜੀਤ ਕੌਰ ਜੀ ਮੇਰੇ ਨਾਲ ਬੈਠੇ ਨੇ ਤੇ ਉਹ ਸੋਚ ਰਹੇ ਸੀ ਵੀ ਇਹ ਗਾਣਾ ਕਿੱਦਾਂ ਦਾ ਸੁਣਦਾ ਤੇ ਮੈਂ ਇਹ ਗੱਲ ਕਰ ਰਿਹਾ ਸੀ ਗੱਲ ਆਰਨੇਟ ਤੇ ਗੀਤ ਚਲੋ ਗੀਤ ਤਾਂ ਗੀਤ ਹੁੰਦਾ ਪਰ ਜਿਹੜੀ ਉਹਦੇ ਪਿੱਛੇ ਭਾਵ ਸੀ ਪਰਮਜੀਤ ਜੀ ਉਹ ਕਹਿੰਦਾ ਵੀ ਆਪਾਂ ਬਾਬੇ ਦਾ ਸ਼ੁਕਰਾਨਾ ਕਰਕੇ ਆਉਣਾ ਤੇ ਉਹ ਕਹਿੰਦੇ ਅੱਗੇ ਪੁਰਾਣਾ ਗੀਤ ਹੁੰਦਾ ਸੀ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਤੇ ਮਿੱਤਰਾਂ ਦੇ ਚੱਲ ਚੱਲੇ ਉਹ ਵੀ ਇਹ ਕਹਿੰਦਾ ਵੀ ਚੱਲ ਪਹਿਲਾਂ ਬਾਬਿਆਂ ਦੇ ਮੱਥਾ ਟੇਕ ਕੇ ਚੱਲੀਏ ਦੇਖੋ ਇਹ ਸਾਡੀ ਰਵਾਇਤ ਰਹੀ ਹੈ ਵੀ ਅਸੀਂ ਸ਼ੁਕਰਾਨਾ ਕਰਦੇ ਹਾਂ
�: ਬਿਲਕੁਲ
0: ਤੇ ਮੈਨੂੰ ਯਾਦ ਆ ਜੀ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਆ ਅੰਮ੍ਰਿਤਸਰ ਤੋਂ ਛਿਆਟੇ ਵੱਲ ਨੂੰ ਜਾਂਦੇ ਮਾਝੇ ਦੇ ਵਿੱਚ ਤੇ ਉੱਥੇ ਮਸ਼ਹੂਰ ਆ ਵੀ ਉੱਥੇ ਲੋਕ ਚਲੋ ਹੁਣ ਉਹਨਾਂ ਨੇ ਪੁੱਤ ਮੰਗਣ ਵਾਲਾ ਕੰਮ ਵੀ ਰੱਖ ਲਿਆ ਉੱਥੇ ਪਰ ਸ਼ੁਕਰਾਨੇ ਲਈ ਆਉਂਦੇ ਲੋਕ ਕਹਿੰਦੇ ਵੀ ਜਦੋਂ ਗੁਰਦੁਆਰਾ ਬਣਦਾ ਸੀ ਤੇ ਇੱਕ ਰਾਤ ਉੱਥੇ ਸਵੇਰੇ ਵੇਖਿਆ ਉਹਨਾਂ ਨੇ ਬੰਦਾ ਰਾਤ ਸਰੀਏ ਦਾ ਭਰਾ ਟਰੱਕ ਛੱਡ ਕੇ ਚਲਾ ਗਿਆ
1: ਬਿਲਕੁਲ
0: ਤੇ ਉਹ ਸ਼ੁਕਰਾਨਾ ਸੀ ਉਹਦਾ ਉਹਨੇ ਕਿਹਾ ਸੀ ਬਾਬੇ ਦਾ ਸ਼ੁਕਰਾਨਾ ਤੇ ਇਹ ਸਾਡੀ ਰਵਾਇਤ ਰਹੀ ਹੈ ਮੈਂ ਮੰਨਦਾ ਪਰ ਮੈਂ ਹੁਣ ਇੱਕ ਬਦਲਾਅ ਜਿਹੜਾ ਵੇਖ ਰਿਹਾ ਵੀ ਹੁਣ ਦੇ ਜ਼ਮਾਨੇ 'ਚ ਬਹੁਤ ਸਾਰੀਆਂ ਅਸੀਂ ਅੰਦਰ ਡਰ ਸਹਿਮ ਮੰਗਣ ਜ਼ਰੂਰ ਜਾਂਦੇ ਹਾਂ ਅਸੀਂ ਮੰਗਣ ਵੇਲੇ ਕਹਿੰਦੇ ਨਹੀਂ ਪਰ ਅਸੀਂ ਮੱਥੇ ਜ਼ਿਆਦਾ ਟੇਕਦੇ ਹਾਂ
1: ਨਹੀਂ ਸੇਖੋ ਸਾਹਿਬ ਸਾਡੀ ਤੋਂ ਜਿਹੜੀ ਪੁਰਾਣੀ ਜਨਰੇਸ਼ਨ ਜਾਂ ਸਾਡੇ ਵਾਲੀ ਜਨਰੇਸ਼ਨ ਵੀ ਅਸੀਂ ਸ਼ੁਕਰਾਨੇ ਤੋਂ ਵੀ ਪਹਿਲਾਂ ਨਾ ਅਸੀਂ ਵੰਡ ਕੇ ਖਾਣਾ ਸਿੱਖਦੇ ਸੀ
0: ਹਾਂਜੀ ਹਾਂਜੀ ਸਾਂਝ
1: ਸਾਡੀ ਸਾਂਝ ਹੀ ਇਹੀ ਸੀ ਵੰਡ ਕੇ ਖਾਣਾ ਪਿੰਡਾਂ ਦੇ ਵਿੱਚ ਕਹਿੰਦੇ ਵੀ ਬਾਹਰੋਂ ਬਾਜ਼ਾਰੋਂ ਖਰੀਦਣ ਲਈ ਦੋ ਜਾਂ ਤਿੰਨ ਚੀਜ਼ਾਂ ਉਹ ਲੈਣ ਜਾਂਦੇ ਸੀ ਇੱਕ ਤੇ ਲੋਈ ਦਾ ਕੱਪੜਾ ਕਿਉਂਕਿ ਉਹ ਪਿੰਡਾਂ 'ਚ ਨਹੀਂ ਸੀ ਬਣਦਾ ਇੱਕ ਲੂਣ ਤੇ ਇੱਕ ਅੱਧੀ ਕੋਈ ਤੀਜੀ ਚੀਜ਼ ਹੋਣੀ ਆ ਨਹੀਂ ਤੇ ਸਾਰਾ ਕੁਛ ਹੀ ਪਿੰਡ 'ਚ ਆਪਸ 'ਚ ਹੀ ਸਾਰੇ ਜਿਹੜੇ ਲੋਕ ਸੀਗੇ ਉਹ ਬਣਾ ਲੈਂਦੇ ਸੀ
0: ਬੜੀ ਵੱਡੀ ਗੱਲ ਕੀਤੀ ਤੁਸੀਂ ਦੁਬਾਰਾ ਦੱਸਿਓ ਇੱਕ ਪਿੰਡ 'ਚ ਪਰ ਖੇਸ ਤਾਂ ਬਣਦੇ ਸੀ ਸਾਡੇ ਦਰਿਆ
1: ਖੇਸ ਬਣਦੇ ਸੀ ਨਾ
0: ਲੋਈ ਨਹੀਂ ਸੀ ਬਣਦੀ
1: ਲੋਈ ਵਾਲਾ ਨਿੱਗੀ
0: ਨਿੱਗੀ ਲੋਈ ਮੂਲ ਦੀ ਪਤਲੀ
1: ਪਤਲਾ
0: ਲਾਲ ਇਮਲੀ ਧਾਰੀਵਾਲ ਦੀ ਹਨਾ
1: ਤੁਹਾਨੂੰ ਪਿੰਡ ਯਾਦ ਆ ਜਾਂਦਾ
0: ਮੈਨੂੰ ਲੋਈ ਯਾਦ ਆ ਗਈ ਨਾ
1: ਤੇ ਉਹ ਜਿਹੜੀ ਹੈ ਨਾ ਮਤਲਬ ਇਹ ਦੋ ਤਿੰਨ ਚੀਜ਼ਾਂ ਹੀ ਸੀ ਜਿਹੜੀਆਂ ਸਾਨੂੰ ਬਾਜ਼ਾਰੋਂ ਖਰੀਦਣੀਆਂ ਪੈਂਦੀਆਂ ਸੀ ਤੁਸੀਂ ਇਹ ਦੇਖੋ ਵੀ ਕਣਕ ਘਰ ਦੀ ਸੀ ਦੁੱਧ ਘਿਓ ਘਰ ਦਾ ਸੀ ਸਬਜ਼ੀਆਂ ਘਰ ਦੀਆਂ ਸੀ ਦਾਲਾਂ ਵੀ
0: ਉਹ ਕਹਿੰਦੇ ਜੱਟ ਨੂੰ ਲੂਣ ਦਾ ਭਾਅ ਸਾਰੀ ਉਮਰ ਕਰਜਾਈ ਕਰ ਦਿੰਦਾ
1: ਜੱਟ ਪਰ ਜੱਟ ਨੂੰ ਲੂਣ ਨਹੀਂ ਮਾਰ ਲਿਆ
0: ਹਾਂਜੀ ਹਾਂਜੀ
1: ਕਿਉਂਕਿ ਨਮਕ ਹਰਾਮ ਲੋਕਾਂ ਨੇ ਉਹਦੇ ਨਾਲ ਨਮਕ ਹਰਾਮੀ ਕੀਤੀ
0: ਹੈਨਾ
1: ਇਸ ਲਈ ਇਹ ਜਿਹੜੀਆਂ ਚੀਜ਼ਾਂ ਆ ਜੇ ਉਹ ਤਾਂ ਹਮੇਸ਼ਾ ਹੀ ਸ਼ੁਕਰ ਕਰਦਾ ਆ ਅਸੀਂ ਤਾਂ ਹਮੇਸ਼ਾ ਸ਼ੁਕਰ ਵੀ ਕੀਤਾ ਸਬਰ ਵੀ ਕੀਤਾ ਸੰਤੋਖ ਵੀ ਕੀਤਾ ਇਹ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਸ਼ਬਦਾਂ ਨਾਲ ਸ਼ੁਕਰ ਕਰਨ ਜਾਂਦੀ ਆ ਦਿਲੋਂ ਸ਼ੁਕਰ ਨਹੀਂ ਕਰਦੀ
0: ਸਾਨੂੰ ਮੈਂ ਇਹੀ ਕਹਿੰਦਾ ਵੀ 7 ਦਿਨ ਅਸੀਂ ਇਹ ਤਜਰਬਾ ਕਰੀਏ ਸਿਰਫ ਸ਼ੁਕਰਾਨਾ ਕਰਨਾ ਸਿਰਫ ਸ਼ੁਕਰਾਨਾ ਅਤੇ ਸਾਡੀ ਸੋਚ ਸਾਡਾ ਭਾਵ ਸਾਡਾ ਮਨ ਦਾ ਖਿਆਲ ਜਿਹੜਾ ਉਹ ਬਦਲ ਜਾਊਗਾ ਸਾਰੀ ਗੁਰਬਾਣੀ ਸਿੱਖੀ ਦਾ ਬੁੱਢ
1: ਮੋਢੀ ਇਸ ਚੀਜ਼
0: ਉਹ ਸ਼ੁਕਰਾਨੇ ਦੇ ਵਿੱਚ ਅਤੇ ਇਸ ਕਰਕੇ ਅਸੀਂ ਜਿਹੜੇ ਜ਼ਿਕਰ ਕੁਦਰਤ ਦੀ ਉਸ ਗੱਲ ਤੋਂ ਸੋ ਮੈਨੂੰ ਲੱਗਦਾ ਵੀ ਜਦੋਂ ਅਸੀਂ ਕੁਦਰਤ ਦੀ ਗੋਦੀ 'ਚ ਬਹਿੰਦੇ ਹਾਂ ਨਾ ਆਪਣੇ ਆਪ ਨੂੰ ਇਸ ਵੱਡੀ ਇੱਕ ਵੱਡੀ ਕਾਇਨਾਤ ਦਾ ਹੀ ਛੋਟਾ ਹਿੱਸਾ ਸਮਝਦੇ ਹਾਂ ਅਤੇ ਸ਼ੁਕਰਾਨਾ ਆਪਣੇ ਆਪ ਸਾਡੇ ਮੂੰਹ 'ਤੇ ਸਾਡੇ ਜ਼ਿਹਨ 'ਚ ਸਾਡੇ ਅਚੇਤ ਮਨ 'ਚ ਵੀ ਸ਼ੁਕਰਾਨਾ ਨਿਕਲਦਾ
1: ਹੈ ਹੀ ਉਹਦੇ ਤੋਂ ਬਿਨਾਂ ਸਾਡਾ ਨਾ ਇੱਕ ਪਲ ਵੀ ਨਹੀਂ ਲੰਘ ਸਕਦਾ
0: ਵਾਜੀਵਾ
1: ਜੇ ਅਸੀਂ ਉਸ ਪਰਮਾਤਮਾ ਦੀ ਰਜ਼ਾ 'ਚ ਰਾਜੀ ਰਹਿਣਾ ਸਿੱਖ ਲਈਏ ਤਾਂ ਅਸੀਂ ਇੰਨੇ ਕੁ ਖੁਸ਼ ਹੋ ਜਾਵਾਂਗੇ ਇੰਨਾ ਕੁ ਸਕੂਨ ਸਾਡੇ ਅੰਦਰ ਆ ਜਾਊਗਾ ਕਿ ਸਾਡੀ ਜ਼ਿੰਦਗੀ ਜਿਹੜੀ ਆ ਉਹ ਬਿਨਾਂ ਕਿਸੇ ਕੰਪਲੇਂਟ ਤੋਂ
0: ਚੱਲ ਰਹੀ ਆ
1: ਆਪਣੇ ਆਪ ਚੱਲ ਰਹੀ ਹੈ
0: ਵਾਜੀਵਾ ਅਤੇ ਜਿੱਦਾਂ ਜਿੱਦਾਂ ਮੈਲ ਹੁਣ ਗੱਲ ਆਪਾਂ ਥੋੜ੍ਹੀ ਜਿਹੀ ਆਪਣੇ ਆਲੇ ਦੁਆਲੇ ਦੇ ਮਾਹੌਲ ਦੀ ਵੀ ਕਰ ਲਈਏ ਪਰਮਜੀਤ ਜੀ ਜਿੱਦਾਂ ਜਿੱਦਾਂ ਮੈਲਬਰਨ 'ਚ ਮੀਂਹ ਨਹੀਂ ਹਟਦੇ ਉੱਦਾਂ ਉੱਦਾਂ ਤੀਆਂ ਵੀ ਨਹੀਂ ਮੁੱਕਦੀਆਂ ਪਈਆਂ ਅਜੇ ਜੂਨ ਮਹੀਨੇ ਸ਼ੁਰੂ ਹੋਈਆਂ ਸੀ 22 ਜੂਨ ਤੀਆਂ ਪੱਛਮ ਦੀਆਂ
1: ਹਾਂਜੀ
0: ਤੇ ਮਹੀਨਾ ਆ ਗਿਆ ਅਗਸਤ ਦਾ ਅਜੇ ਕੱਲ੍ਹ ਪਰਸੋਂ ਹੀ ਤੀਆਂ ਹੋ ਗਈਆਂ ਟੀਆਂ 22 ਤਰੀਕ ਨੂੰ ਰੁਪਿੰਦਰ ਹਾਂਡਾ ਆਪਣੀ ਨਵੀਂ ਐਕਟਿਵਾ ਲੈ ਕੇ ਆਈ ਸੀਗੀ ਉਹ ਵੀ ਚਲਾ ਕੇ ਗਈ ਆ ਮੇਰੀ ਕਾਲੀ ਐਕਟਿਵਾ ਜਿਹੜੀ ਉਹ ਗੱਲ ਕਰਦੀ ਪਰ ਉਹ ਨਵੀਂ ਲੈ ਕੇ ਆਈ ਯਾਰ ਨਵਾਂ ਗਾਣਾ ਲੈ ਕੇ ਆਈ ਆ ਉਹ ਅਗਲੀ ਵਾਰੀ ਸੁਣਦੇ ਅਜੇ ਮੈਂ ਸੁਣਿਆ ਨਹੀਂ ਪਰ ਮੈਨੂੰ ਪਤਾ ਲੱਗਾ ਵੀ ਨਵਾਂ ਗਾਣਾ ਆ ਗਿਆ ਉਹਦਾ
1: ਵੈਰੀ ਗੁੱਡ
0: ਤੇ ਤੀਆਂ 23 ਤਰੀਕ ਨੂੰ ਵਿਰਾਸਤੀ ਤੀਆਂ ਹੋ ਕੇ ਹਟੀਆਂ ਜਲੌਂਗ ਵਾਲਿਆਂ ਨੇ ਮਨਾਈਆਂ ਨੇ
1: ਹਾਂਜੀ
0: ਤੇ ਇੱਕ ਅੱਧੀਆਂ ਤੀਆਂ ਆਉਂਦੇ ਦਿਨਾਂ 'ਚ ਵੀ ਹੋਣਗੀਆਂ ਰੁਪਿੰਦਰ ਹਾਂਡਾ ਜੇ ਪੰਜਾਬ ਆਸਟ੍ਰੇਲੀਆ 'ਚ ਹੀ ਆ
1: ਅੱਛਾ
0: ਤੇ ਕੁਛ ਨਾ ਕੁਛ ਚਲੋ ਸਾਡੇ ਨਹੀਂ ਤਾਂ ਗਵਾਂਢ ਦੇ ਸ਼ਹਿਰ 'ਚ ਹੋ ਜਾਣਗੀਆਂ ਸੋ ਤੀਆਂ ਚੱਲਦੀਆਂ ਨੇ
1: ਅਜੇ ਫੋਟੋ ਵੇਖੀਆਂ ਸੀ
0: ਹਾਂਜੀ ਹਾਂਜੀ ਤੇ ਜਿਹੜੀ ਮੈਂ ਗੱਲ ਇਸ ਕਰਕੇ ਕਰਦਾ ਵੀ ਉਹਦਾ ਨਾ ਗਾਣਾ ਵੀ ਹੈਗਾ ਇੱਕ ਰੁਪਿੰਦਰ ਹਾਂਡਾ ਦਾ ਉਹਨੇ ਕਿਸੇ ਨਾਲ ਗੱਲਬਾਤ ਕੀਤੀ ਆ ਕੋਈ ਇੰਟਰਵਿਊ ਤਾਂ ਉਹਦੇ ਵਿੱਚ ਫਿਰ ਉਹ ਕਹਿੰਦੀ ਵੀ ਮੈਂ ਪਰਵਾਹ ਨਹੀਂ ਕਰਦੀ ਕਿਸੇ ਦੀ ਜਿਹੜੀ ਤੁਸੀਂ ਕਹਿੰਦੇ ਨਾ ਸ਼ੁਕਰਾਨੇ ਦੀ ਉਹ ਵੀ ਬੇਫਿਕਰੀ ਦੇ ਆਲਮ ਦੀ ਗੱਲ ਕਰਦੀ ਆ
2: ਆਪਣੀ ਜ਼ਿੰਦਗੀ ਦੇ ਕੁਝ ਖਾਸ ਪਲ ਸਾਡੇ ਨਾਲ ਸਾਂਝੇ ਕਰੋ

0: बस यही मेरी कहानी।
1: ਸਸ਼ੀਕਾਲ ਜੀ ਮੈਂ ਹਾਂ ਰੁਪਿੰਦਰ।
2: ਲੋ ਜੀ ਪਰਵਾਹ ਨਹੀਂ ਕਰਦੀ ਤੇ ਇਹ ਗੀਤ ਆਪਾਂ ਸੁਣਿਆ ਤੇ ਗੱਲ ਜਿਹੜੀ ਅਸੀਂ ਕਰ ਰਹੇ ਸੀ ਉਹ ਇਹ ਸੀ ਵੀ ਜਿੱਥੇ ਇੱਕ ਪਾਸੇ ਜ਼ਿੰਦਗੀ ਹੁੰਦੀ ਹੈ ਜਿੱਥੇ ਇੱਕ ਪਾਸੇ ਸਾਡੇ ਬਹੁਤ ਸਾਰੇ ਕੰਮ ਕਾਜ ਤੇ ਹੰਭੇ ਜਦੋਂ ਅਸੀਂ ਥੱਕ ਜਾਂਦੇ ਹਾਂ ਸਾਡੇ ਅੰਦਰ ਡਰ ਪੈਦਾ ਹੁੰਦਾ ਤੇ ਕਿਤੇ ਨਾ ਕਿਤੇ ਸਾਨੂੰ ਉਸ ਡਰ ਨੂੰ ਉਸ ਵਹਿਮ ਨੂੰ ਉਸ ਆਪਣੇ ਅੰਦਰਲੀ ਅੰਦਰੋਂ ਤਾਕਤ ਦੇਣ ਲਈ ਪੰਜੀਤ ਕੌਰ ਹੋਣਾ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਅਸੀਂ ਮੱਥੇ ਟੇਕਦੇ ਹਾਂ ਅਸੀਂ ਜਿਹੜੀ ਆਪਣੇ ਆਪ ਨੂੰ ਆਪਣਾ ਅਕੀਦਾ ਆਪਣੇ ਮੁਰਸ਼ਿਦ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਕਹਿ ਰਿਹਾ ਸੀ ਕਿ ਇਹਨੂੰ ਸ਼ੁਕਰਾਨਾ ਕਰਨਾ ਚਾਹੀਦਾ ਜਿੱਥੇ ਖੜ੍ਹੇ ਹਾਂ ਜੋ ਜੀਵਨ ਹੈ ਜੋ ਖਾਣ ਪੀਣ ਹੈਗਾ ਇਹੀ ਬਹੁਤ ਵਧੀਆ ਇਹਦਾ ਸ਼ੁਕਰਾਨਾ
3: ਮੈਨੂੰ ਨਾ ਰੁਪਿੰਦਰ ਦੀ ਗਾਣੇ ਦੀਆਂ ਜਿਹੜੀਆਂ ਲਾਸਟ ਲਾਈਨਾਂ ਸੀ
2: ਹਾਂਜੀ ਹਾਂਜੀ
3: ਵੀ ਗਰੂਰ ਨਹੀਂ ਹੋਣਾ ਚਾਹੀਦਾ ਪਰਵਾਹ ਨਹੀਂ ਕਰਨੀ ਵਧੀਆ ਗੱਲ ਆ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਪਰ ਉਹ ਗਰੂਰ ਕਰਕੇ ਨਹੀਂ ਸ਼ੁਕਰਾਨੇ ਕਰਕੇ ਉਹਦੀ ਰਜ਼ਾ 'ਚ ਰਹਿ ਕੇ ਉਹ ਜਿਹੜੀ ਆ ਉਹ ਚੀਜ਼ ਬਹੁਤ ਵਧੀਆ ਆ
2: ਓਵਰ ਦਾ ਈਅਰਸ ਮੈਂ ਦੇਖ ਰਿਹਾ ਵੀ ਜੇ ਕਲਾਕਾਰਾਂ ਨੂੰ ਉਹਨਾਂ ਦੀ ਇੱਕ ਜਰਨੀ ਦੇਖੀ ਜਾਏ ਅਤੇ ਇੱਕ ਗੱਲਾਂ 'ਚ ਗੱਲ ਆਈ ਹੈ ਅਤੇ ਜਿਵੇਂ ਅਬਜ਼ਰਵ ਹੈ ਕਿਸੇ ਜ਼ਮਾਨੇ 'ਚ ਗੁਰਦਾਸ ਮਾਨ ਨੇ ਕਹਿੰਦਾ ਸੀ ਤੁਹਾਡਾ ਬੜਾ ਨੀਵਾਂ ਰਹਿ ਕੇ ਗੱਲ ਕਰਦਾ ਸੀ ਮੁਰਸ਼ਿਦ ਤੁਹਾਡੇ ਦਿਲਾਂ ਦਾ ਮਾਣ ਗੁਰਦਾਸ ਮਾਨ ਅਤੇ ਪਰ ਹੌਲੀ ਹੌਲੀ ਕੀ ਹੋਇਆ ਜੋ ਹੁਣ ਰੂਪ ਸਾਹਮਣੇ ਆ ਰਿਹਾ ਉਹ ਜ਼ਿਆਦਾ ਕੜਖਾ ਲੱਗਦਾ ਚਾਹੇ ਉਹ ਪੰਜਾਬੀ ਬੋਲੀ ਕਰਕੇ ਹੋਵੇ ਚਾਹੇ ਉਹਦੇ ਆਪਣੇ ਗੀਤ ਹੋਣ ਜਾਂ ਚਾਹੇ ਉਹਦੇ ਕੋਈ ਹੋਰ ਗੱਲਬਾਤ ਹੋਵੇ ਅਤੇ ਲੱਗਦਾ ਇਹੀ ਹੈ ਵੀ ਉਹ ਲੱਗ ਰਿਹਾ ਵੀ ਜੋ ਉਸ ਨਾਲ ਹੋਇਆ ਉਹਦੀ ਪਰਸਨੈਲਿਟੀ 'ਚ ਦੂਜੇ ਪਾਸੇ ਮੈਂ ਬਹੁਤ ਸਾਰੇ ਲੋਕ ਦੇਖੇ ਜਿਨ੍ਹਾਂ 'ਚ ਹੁਣ ਪਿੱਛੇ ਜੇ ਬੱਬੂ ਮਾਨ ਹੁਣ ਇੱਥੇ ਆਏ ਸੀ ਅਤੇ ਬੱਬੂ ਮਾਨ ਦੇ ਉਹਨੂੰ ਖਾੜਿਆਂ ਦਾ ਸਰਦਾਰ ਮੰਨਿਆ ਜਾਂਦਾ ਅਤੇ ਉਹ ਅਕਸਰ ਮੰਚ ਤੋਂ ਕਈ ਵਾਰੀ ਆਕੜ ਵੀ ਜਾਂਦਾ ਸੀ ਅਤੇ ਕਈ ਵਾਰੀ ਉਹ ਮੰਚ 'ਤੇ ਗੀਤ ਗਾਉਂਦਿਆਂ ਗਰਮ ਵੀ ਹੋ ਜਾਂਦਾ ਸੀ ਪਰ ਇਸ ਫੇਰੀ ਦੌਰਾਨ ਬੱਬੂ ਮਾਨ ਬਿਲਕੁਲ ਬਦਲਿਆ ਹੋਇਆ ਨਜ਼ਰ ਆਇਆ ਉਹਦੀ ਜ਼ਿੰਦਗੀ ਹਲੀਮੀ ਹੋ ਮੈਂ ਕਹਿੰਦਾ ਬਹੁਤ ਕੁਛ ਹੋ ਗਿਆ ਪੈਸਾ ਵੀ ਚੜ੍ਹਤਾ ਸਭ ਕੁਛ ਕਰ ਦੇਣਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਸ਼ੁਕਰਾਨੀ ਦੀ ਜ਼ਿੰਦਗੀ ਵੱਲ ਚਲਾ ਗਿਆ ਸੋ ਮੈਂ ਸਮਝ ਰਿਹਾ ਵੀ ਹੋ ਸਕਦਾ ਫੇਜ਼ ਹੋਣ ਹੋ ਸਕਦਾ ਮਾਰਕੀਟ 'ਚ ਰਹਿਣ ਦੇ ਤਰੀਕੇ ਵੀ ਹੋਣ ਪਰ ਜੋ ਨਜ਼ਰ ਆ ਰਿਹਾ ਮੈਂ ਉਹਦੀ ਗੱਲ ਕਰ ਰਿਹਾ ਨਾ ਮੈਂ ਕਿਸੇ ਦੇ ਕੋਲ ਜਾ ਕੇ ਦੇਖਿਆ ਨਾ ਮੈਂ ਕਿਸੇ ਦੇ ਦੂਰ ਜਾ ਕੇ ਪਰ ਇੱਕ ਦਿੱਖ ਹੈ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਉਹਦੀ ਮੈਂ ਜ਼ਿਕਰ ਤੁਹਾਨੂੰ ਤਾਂ ਕਰ ਰਿਹਾ
3: ਮੈਂ ਬੱਬੂ ਮਾਨ ਵਾਲਾ ਸ਼ੋਅ ਨਹੀਂ ਵੇਖਿਆ
2: ਮੈਂ ਉਹਦੀ ਪ੍ਰੈਸ ਕਾਨਫਰੰਸ ਸੁਣੀ ਉਹਦੀਆਂ ਗੱਲਾਂ ਸੁਣੀਆਂ ਉਹਦੀਆਂ ਵੀਡੀਓਜ਼ ਦੇਖੀਆਂ
3: ਮੈਂ ਕਦੀ ਵੀ ਨਹੀਂ ਜਾਂਦੀ ਪਰ ਮੇਰੇ ਰਿਸ਼ਤੇਦਾਰ ਜਿਹੜੇ ਉਹ ਉਹਦੇ ਹਰ ਸ਼ੋਅ ਤੇ ਜਾਂਦੇ ਆ
2: ਕੱਟੜ ਫੈਨ ਨੇ
3: ਕੱਟੜ ਫੈਨ ਉਹਦੇ
2: ਅੱਛਾ ਜੀ
3: ਤੇ ਮੈਂ ਐਰਕੀ ਵੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਗਏ ਸੀ ਹਾਂਜੀ ਕੀ ਕੀਤਾ ਉੱਥੇ ਜਾ ਕੇ ਖਾਧਾ ਪੀਤਾ ਰੌਲਾ ਪਾਇਆ ਘਰ ਨੂੰ ਵਾਪਸ ਆ ਗਏ ਕੀ ਇਹ ਸ਼ੋਅ ਜਿਹੜੇ ਆ ਇਹ ਦੁਨੀਆ ਨੂੰ ਕਿਸ ਪਾਸੇ ਲੈ ਕੇ ਜਾਣਗੇ ਮੈਨੂੰ ਸਮਝ ਨਹੀਂ ਆਈ ਜਾਂ ਤਾਂ ਉਹ ਜਿਹੜੇ ਜਾਂਦੇ ਆ ਉਹਨਾਂ ਨੂੰ ਸਮਝ ਨਹੀਂ ਵੀ ਉਹ ਕੀ ਕਰਨ ਚੱਲੇ ਆ
2: ਇੱਕ ਹੋਰ ਗੀਤ ਵੀ ਹੈਗਾ ਪੁਰਾਣਾ
3: ਕਿਹੜਾ
2: ਮੇਲਾ ਵੇਖਦੀ ਹੈ ਮੁਟਿਆਰੇ ਮੇਲਾ ਤੈਨੂੰ ਦੇਖ ਲੋਕੀ ਇਹ ਇਹ ਦੱਸਦਾ ਵੀ ਲੋਕੀ ਦੇ ਮੈਂ ਤਾਂ ਇਹ ਗੱਲ ਕਰ ਰਿਹਾ
3: ਨਹੀਂ ਨਹੀਂ ਠੀਕ
2: ਮੇਲਿਆਂ 'ਚ ਕੀ ਹੁੰਦਾ ਮੇਲਿਆਂ 'ਚ ਭੀੜ ਹੁੰਦੀ
3: ਭੀੜ
2: ਭੀੜ ਦਾ ਇੱਕ ਆਪਣਾ ਔਰਾ ਹੁੰਦਾ ਭੀੜ ਦਾ ਇੱਕ ਆਪਣਾ ਦਿੱਖ ਹੁੰਦੀ ਚਿਹਰਾ ਹੁੰਦਾ
3: ਹਾਂਜੀ
2: ਭੀੜ ਦਾ ਕੋਈ ਰੰਗ ਰੂਪ ਨਹੀਂ ਪਰ ਭੀੜ 'ਚ ਭੀੜ ਹੁੰਦੀ ਅਤੇ ਭੀੜ 'ਚ ਆਨੰਦ ਹੁੰਦਾ ਮੈਂ ਅਕਸਰ ਇਹੋ ਜਿਹੇ ਪ੍ਰੋਗਰਾਮਾਂ 'ਚ ਜਾਂਦਾ ਅਤੇ ਮੈਂ ਪ੍ਰੋਗਰਾਮ ਘੱਟ ਅਤੇ ਲੋਕਾਂ ਨੂੰ ਜ਼ਿਆਦਾ ਦੇਖਦਾ ਮੇਰੇ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਬਹੁਤ ਸਾਰੇ ਮੇਰੇ ਬਹੁਤ ਹੀ ਮਤਲਬ ਸੂਫੀ ਸ਼ਾਇਰ ਜਿਹਨੂੰ ਮੈਂ ਯੂਨੀਵਰਸਿਟੀ ਵੇਲੇ ਸੁਣਦਾ ਸੀਗਾ ਚਲੋ ਮੈਂ ਨਾਂ ਵੀ ਲੈ ਦਿੰਦਾ ਲਖਵਿੰਦਰ ਵਡਾਲੀ ਦਾ ਸ਼ੋਅ ਹੋਇਆ ਕਿੰਨਾ ਅੱਛਾ ਗਾਇਕ ਹੈ ਜੇ ਤੁਸੀਂ ਚੰਗੀ ਸੀਰੀਅਸ ਗਾਇਕੀ ਸੁਣਨਾ ਚਾਹੁੰਦੇ ਹੋ ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਉਸ ਪ੍ਰੋਗਰਾਮ ਦੇ ਵਿੱਚ ਹੋਇਆ ਕੁਛ ਲੋਕ ਉੱਥੇ ਮਿਲੇ ਸਾਈਡ 'ਤੇ ਖਲੋਤੇ ਬਾਹਰ ਚਾਹ ਪਾਣੀ ਪੀ ਕੇ ਮੁੜ ਕੇ ਕਾਰਾਂ ਦੀ ਡਿੱਕੀਆਂ 'ਚ ਕੁਛ ਪੀ ਕੇ ਤੇ ਘਰ ਨੂੰ ਚਲੇ ਗਏ ਕੁਛ ਲੋਕ ਆਏ ਉਹ ਬਾਹਰ ਮਿਲੇ ਉਹ ਅੰਦਰ ਵੀ ਨਹੀਂ ਗਏ ਉਹ ਮੇਲਾ ਵੇਖ ਕੇ ਚਲੇ ਗਏ ਤੇ ਮੈਂ ਇਹ ਦੇਖਦਾ ਰਿਹਾ ਵੀ ਲੋਕ ਇਸ ਮੇਲੇ 'ਚ ਕੀ ਦੇਖਣ ਆਏ ਜਿਹੜੀ ਤੁਸੀਂ ਗੱਲ ਕਰ ਰਹੇ ਨਾ
3: ਉਹੀ ਹੈ ਨਾ ਸਤਿੰਦਰ ਸਰਤਾਜ ਦਾ ਸ਼ੋਅ ਜਿਹੜਾ ਸਭ ਤੋਂ ਪਹਿਲਾ ਸ਼ੋਅ ਇੱਥੇ ਹੋਇਆ ਸੀ
2: ਜੀ
3: ਮੈਂ ਉਹ ਵੇਖਿਆ ਸੀ ਬਹੁਤ ਸਾਲ ਪੁਰਾਣੀ ਤੇ ਜਿਹੜੀ ਉਹ ਗਾਇਕੀ ਸੀ ਜਿਹੜਾ ਉਹ ਸੂਫੀਆਨਾ ਅੰਦਾਜ਼ ਸੀ ਇਸ ਵਾਰੀ ਉਹ ਸੂਫੀਆਨਾ ਅੰਦਾਜ਼ ਜਿਹੜਾ ਸੀ ਉਹ ਕੁਛ ਬਦਲਿਆ ਹੋਇਆ ਸੀ ਸੋ ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਬੱਬੂ ਮਾਨ ਵੀ ਸ਼ਾਇਦ ਸਮੇ ਦੇ ਨਾਲ ਬਦਲ ਜਾਂਦਾ ਆ
2: ਨਿਵਾਨ ਵੱਲ ਚਲਾ ਗਿਆ
3: ਨਿਵਾਨ ਵੱਲ ਚਲਾ ਜਾ
2: ਗਿਆ ਅੰਦਰ ਮੋਕਸ਼ ਪ੍ਰਾਪਤ ਹੋਣ ਦੀ ਖਿਆਲ ਆਉਣਾ ਸ਼ੁਰੂ ਹੋ ਗਿਆ ਤੇ ਚਲੋ
3: ਹੁਣ ਬਹੁਤ ਵਧੀਆ ਗੱਲ ਆ ਰੱਬ ਕਰੇ
2: ਗੱਲ ਗੱਲ ਤੀਆਂ ਦੀ ਚੱਲ ਰਹੀ ਸੀ ਤੇ ਫਿਰ ਜੇ ਹੁਣ ਜੇ ਰੁਪਿੰਦਰ ਹਾਂਡਾ ਵੀ ਇੱਥੇ ਹੋਵੇ ਤੇ ਜੇ ਉਹਦੀ ਐਕਟਿਵਾ ਨਾ ਚੱਲੇ ਤੇ ਫਿਰ ਸਵਾਦ ਜਿਹਾ ਨਹੀਂ ਨਾ ਆਉਂਦਾ ਤੇ ਆਪਾਂ ਵੇਖਦੇ ਹਾਂ ਵੀ ਪਿੰਡ ਦੇ ਜੇ ਗੇੜੇ ਮਾਰਨੇ
3: ਹੋਣ ਐਕਟਿਵਾ ਤੇ ਚੜੇ ਹੋਣਾ ਬਸ਼ੱਕ
2: ਚਲੋ ਜੇ ਮਿਲਦੀ ਤੇ ਫਿਰ ਜ਼ਰੂਰ ਚੜਾਂਗੇ
3: ਨਾ ਚੜਿਓ
2: ਚਲੋ ਆਹ ਗਾਣੇ 'ਚ ਤੇ ਆਪਾਂ ਫਿਰ ਸੁਣਦੇ
3: ਚਲੋ ਠੀਕ

0: ਰੁਪਿੰਦਰ ਹਾਂਡਾ ਦਾ ਗੀਤ ਪਿੰਡ ਦੇ ਗੇੜੇ ਤੇ ਰੁਪਿੰਦਰ ਹਾਂਡਾ ਦਾ ਜ਼ਿਕਰ ਅਸੀਂ ਅਕਸਰ ਇਸ ਕਰਕੇ ਇੱਥੇ ਪ੍ਰੋਗਰਾਮ 'ਚ ਕਰ ਰਹੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਬਿਹਤਰੀਨ ਕਲਾਕਾਰ ਆਸਟ੍ਰੇਲੀਆ ਦੇ ਵਿੱਚ ਹੈ ਅਤੇ ਹੁਣੇ ਹੁਣੇ 22 ਅਗਸਤ ਨੂੰ ਰੁਪਿੰਦਰ ਹਾਂਡਾ ਨੇ ਆਪਣਾ ਸ਼ੋਅ ਮੈਲਬਨ ਦੇ ਵਿੱਚ ਕੀਤਾ ਅਤੇ ਜਦੋਂ ਕੁਦਰਤੀ ਗੱਲ ਹੁੰਦੀ ਹੈ ਸਾਉਣ ਦਾ ਮਹੀਨਾ ਹੈ ਤੀਆਂ ਦੇ ਦਿਹਾੜੇ ਚੱਲ ਰਹੇ ਆ ਅਤੇ ਤੀਆਂ ਦੇ ਦਿਹਾੜੇ 'ਚ ਤਾਂ ਫਿਰ ਜੇ ਗੱਲਾਂ ਬਾਤਾਂ ਨਾ ਹੋਣ ਤਾਂ ਕਿਸ ਤਰ੍ਹਾਂ ਹੁੰਦਾ ਪ੍ਰੋਗਰਾਮ ਦੇ ਅਸੀਂ ਲਗਭਗ ਤੀਜੇ ਅਤੇ ਆਖਰੀ ਸੈਗਮੈਂਟ ਵੱਲ ਵੱਧ ਰਹੇ ਹਾਂ ਅਤੇ ਜਿੱਥੇ ਸੰਗੀਤ ਬਦਲ ਰਿਹਾ ਉੱਥੇ ਦੁਨੀਆ ਵੀ ਬਦਲ ਰਹੀ ਹੈ ਅਤੇ ਮੈਂ ਅੱਜ ਜਿਹੜੀ ਗੱਲ ਅੱਜ ਦਾ ਸੁਨੇਹਾ ਇਹੀ ਦੇਣਾ ਚਾਹੁੰਦਾ ਸੀਗਾ ਵੀ ਸਾਡਾ ਹੁਣ ਅਗਲੇ ਇਹ ਜ਼ਿੰਦਗੀ ਦਾ ਵੈਸੇ ਤਾਂ ਅਹਿਮ ਹਿੱਸਾ ਹੋਣਾ ਚਾਹੀਦਾ ਮੇਰੇ ਤਾਂ ਹੈਗਾ ਵੀ ਸ਼ੁਕਰਾਨਾ ਕਰਨਾ ਚਾਹੀਦਾ
1: ਸਿੱਖੂ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਆ ਤੇ ਆਪਾਂ ਪ੍ਰੋਗਰਾਮ ਦੇ ਅੰਤ ਵੱਲ ਵੀ ਜਾ ਰਹੇ ਹਾਂ
0: ਹਾਂਜੀ ਹਾਂਜੀ
1: ਤੇ ਮੈਨੂੰ ਇਹ ਚੀਜ਼ ਜਿਹੜੀ ਆ ਮੈਂ ਸੋਚੀ ਸੀ ਵੀ ਇਸ ਚੀਜ਼ ਨੂੰ ਵੀ ਯਾਦ ਕਰਵਾ ਦਈਏ ਕਿ ਇਸ ਹਫਤੇ ਦੇ ਅਖੀਰ ਤੇ ਤੀਆਂ ਤਾਂ ਬੜੀਆਂ ਲੰਘ ਗਈਆਂ ਤੇ ਆਪਣੀਆਂ ਇੱਥੇ ਇਸ ਮਹੀਨੇ 'ਚ ਰੱਖੜੀਆਂ ਵੀ ਆ
0: ਓ ਕੀ ਬਾਤ ਹੈ
1: ਭੈਣਾਂ ਤੇ ਭਰਾਵਾਂ ਦਾ ਜਿਹੜਾ ਪਿਆਰ ਦਾ ਰਿਸ਼ਤਾ ਆ ਇਹ ਇਸੇ ਤਰ੍ਹਾਂ ਬਣਿਆ ਰਵੇ
0: ਭੈਣ ਕੋਲੋਂ ਵੀ ਰਵੇ ਬਣਾ ਲਾ ਰੱਖੜੀ
1: ਸੋਹਣੇ ਜਿਹੇ ਗੁੱਟ ਤੇ ਸਜਾ ਲਾ ਰੱਖੜੀ
0: ਜੀ ਚਲੋ ਜਿੱਥੇ
1: ਕਿਸਮਤ ਵਾਲੀਆਂ ਹੁੰਦੀਆਂ
0: ਵੈਸੇ ਵੈਸੇ ਵੈਸੇ ਦੋ ਤਰ੍ਹਾਂ ਦੀ ਇੱਕ ਨਵੀਂ ਧਿਰ ਵੀ ਇਹਨਾਂ ਦਿਨਾਂ 'ਚ ਪੈਦਾ ਹੋ ਗਈ ਹੈ
1: ਹਾਂਜੀ
0: ਇੱਕ ਨਵੀਂ ਕਲਾਸ ਜਿਹਨੂੰ ਕਹਿੰਦੇ ਨਵੀਂ ਕਲਾਸ ਜਦੋਂ ਰੱਖੜੀ ਆਉਂਦੀ ਹੈ ਤਾਂ ਫਿਰ ਇਹ ਇੱਕ ਕਲਾਸ ਉਹ ਵੀ ਹੁੰਦੀ ਹੈ ਰੱਖੜੀ ਸਾਡਾ ਤਿਉਹਾਰ ਨਹੀਂ ਇਹ ਸਿੱਖ ਨਹੀਂ ਮਨਾਉਂਦੇ ਇਸ ਤਰ੍ਹਾਂ ਨਹੀਂ ਕਰਦੇ ਉਸ ਤਰ੍ਹਾਂ ਨਹੀਂ ਕਰਦੇ
1: ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜਿਹੜੇ ਨਹੀਂ ਸਿੱਖ ਮਨਾਉਣਾ ਚਾਹੁੰਦੇ ਜਾਂ ਜਿਨ੍ਹਾਂ ਨੂੰ ਲੱਗਦਾ ਆ ਕਿ ਸਾਡਾ ਤਿਉਹਾਰ ਨਹੀਂ ਗਾ ਉਹਨਾਂ ਨੂੰ ਨਹੀਂ ਮਨਾਉਣਾ ਚਾਹੀਦਾ ਮੇਰੇ ਲਈ ਇਹ ਤਿਉਹਾਰ ਨਹੀਂ ਗਾ ਮੇਰੇ ਲਈ ਇਹ ਇੱਕ ਪਿਆਰ ਦਾ ਰਿਸ਼ਤਾ ਸਿਰਫ ਮੈਂ ਉਹਨੂੰ ਉਸ ਰਿਸ਼ਤੇ ਨੂੰ ਆਪਣੇ ਨਾਲ ਲੈ ਕੇ ਤੁਰਨਾ ਚਾਹੁੰਦੀ ਹਾਂ ਇਹ ਮੇਰੇ ਲਈ ਮੇਰੇ ਭਰਾ ਦਾ ਅਤੇ ਮੇਰੀਆਂ ਹੋਰ ਵੀ ਭੈਣਾਂ ਜਿਹੜੀਆਂ ਆਪਣੇ ਭਰਾਵਾਂ ਨਾਲ ਇੱਕ ਰੂਹ ਦਾ ਰਿਸ਼ਤਾ ਰੱਖਦੀਆਂ ਆ ਇੱਕ ਮਾਂ ਜਾਇਆਂ ਦਾ ਰਿਸ਼ਤਾ ਆ ਮੈਂ ਤਾਂ ਸਿਰਫ ਇਸ ਨੂੰ ਉੱਥੋਂ ਤੱਕ ਹੀ ਲੈ ਕੇ ਤੁਰ
0: ਮੈਂ ਮੈਂ ਇਹਨੂੰ ਬੜੇ ਨਾ ਵੱਡੇ ਅੰਕਲ ਤੋਂ ਕਈ ਕਈ ਡਿਮੈਂਸ਼ਨ ਨੇ ਇਹ ਉਹਨਾਂ ਦਾ ਕਹਿਣਾ ਆਪਣੇ ਜਿੱਥੋਂ ਤੱਕ ਉਹ ਨਾ ਮਨਾਉਣ ਵੱਖਰੀ ਗੱਲ ਆ ਪਰ ਜਿੱਥੋਂ ਤੱਕ ਦੂਜੇ ਨੂੰ ਤਾਕੀਦ ਕਰਨਾ
1: ਹਾਂ ਉਹ ਇੱਕ
0: ਹੋਰ ਚੀਜ਼ ਹੈ
1: ਹੋਰ ਚੀਜ਼
0: ਹੈ
1: ਉਹ ਆਪਣੀ ਮਰਜ਼ੀ ਤੇ
0: ਦੇਖੋ ਇਹ ਹਰ ਉਮਰ ਹਰ ਵਰਗ 'ਚ ਰਿਹਾ ਫਰੈਂਡਸ਼ਿਪ ਬੈਂਡ ਅਕਸਰ
1: ਬਿਲਕੁਲ
0: ਕੁੜੀਆਂ ਵੀ ਦਿੰਦੇ ਮੁੰਡੇ ਵੀ ਦਿੰਦੇ ਰਹੇ ਦੂਜਾ ਇਹਦੀ ਡਿਮੈਂਸ਼ਨ ਇੱਕ ਹੋਰ ਵੀ ਬੜੀ ਦਿਲਚਸਪ ਹੈ ਉਹ ਇੱਕ ਸਾਡੀ ਕਲਚਰਲ ਇਕਨੋਮੀ ਹੁੰਦੀ ਹੈ ਬਹੁਤ ਸਾਰੀ ਮਨੀ ਸਰਕੂਲੇਸ਼ਨ ਵੀ ਹੁੰਦੀ ਹੈ ਇਹ ਗੱਲ ਇਹ ਨਹੀਂ ਵੀ ਰੱਖੜੀ 'ਚ ਤੋਹਫੇ ਦੀ ਸਰਕੂਲੇਸ਼ਨ ਗੱਲ ਕਰ ਰਹੇ ਹਾਂ ਗੱਲ ਰੱਖੜੀ ਅਤੇ ਰੱਖੜੀ ਬਣਨੀ ਬਣਾਉਣ ਵਾਲੇ ਉਹ ਛੋਟੇ ਛੋਟੇ ਬਿਜ਼ਨਸ ਨੇ ਜਿਹਨਾਂ ਨੂੰ ਕੰਮ ਮਿਲਦਾ
1: ਜਿਹਨਾਂ ਨੂੰ ਕੰਮ ਮਿਲਿਆ
0: ਫਿਰ ਰੱਖੜੀਆਂ ਭੇਜਣੀਆਂ ਡਾਕ ਆਉਣਾ ਕੋਰੀਅਰ ਸਰਵਿਸਿਸ ਔਰ ਹੁਣੇ ਹੁਣੇ ਪਤਾ ਲੱਗਾ ਸੀ ਵੀ ਇਸ ਸਾਲ ਹੀ ਕਿਸੇ ਨੇ rakhi.com ਦਾ ਬਿਜ਼ਨਸ ਵੀ ਸ਼ੁਰੂ ਕੀਤਾ ਮੈਲਬਨ ਦੇ ਵਿੱਚ 3 ਮਹੀਨੇ ਪਹਿਲਾਂ rakhi.com.au ਮੈਲਬਨ ਦੀ ਸਾਈਟ ਆ ਅਤੇ ਹੁਣ ਬਹੁਤ ਇੰਨਾ ਬਿਜ਼ੀ ਆ ਉਹਨਾਂ ਦਿਨਾਂ ਦੇ ਵਿੱਚ ਉਹ ਸ਼ਖਸ
1: ਅਤੇ
0: ਛੋਟਾ ਬਿਜ਼ਨਸ ਘਰ 'ਚੋਂ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਅਤੇ ਮੈਨੂੰ ਹੁਣ ਕਿਸੇ ਨੇ ਇਹ ਵੀ ਕਿਹਾ ਸੀ ਵੀ ਬਹੁਤ ਸਾਰੇ ਜਿਹੜੇ ਇੰਡੀਆ ਦੇ ਵਿੱਚ ਜਿਵੇਂ ਕਿਸੇ ਨੇ ਮੰਨ ਲਓ ਕਿਸੇ ਭੈਣ ਨੇ ਔਨਲਾਈਨ ਆਪਣੇ ਭਰਾ ਨੂੰ ਰੱਖੜੀ ਭੇਜਣੀ ਤਾਂ rakhi.com ਵਾਲੇ ਉਹਨਾਂ ਨੇ ਸਪਲਾਈ ਇੱਥੋਂ ਦੇ ਦਿੰਦੇ ਨੇ ਉਹ ਮਾਡਲ ਇੱਥੋਂ ਸਿਲੈਕਟ ਕਰਕੇ ਸੋ ਦੁਨੀਆ ਬਦਲ ਰਹੀ ਹੈ ਡਿਜੀਟਲ ਯੁੱਗ ਦੇ ਵਿੱਚ ਅਸੀਂ ਮਾਲ ਕਿਤੇ ਹੈ ਵੇਚਣ ਵਾਲਾ ਕਿਤੇ ਹੈ ਪ੍ਰੋਡਕਟ ਕਿਤੇ ਹੈ ਸੋ ਇਹਦੇ ਵਿੱਚ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਨੇ ਅਤੇ ਇਸ ਕਰਕੇ ਮੈਂ ਦੇਖਦਾ ਵੀ ਇੱਕ ਉਹ ਵੀ ਡਿਮੈਂਸ਼ਨ ਹੈਗੀ ਹੈ ਬਾਕੀ ਇਹ ਇੱਕ ਇੱਕ ਭਰਾ ਦਾ ਇੱਕ ਭੈਣ ਪ੍ਰਤੀ ਇੱਕ ਭੈਣ ਦਾ ਭਰਾ ਪ੍ਰਤੀ ਇੱਕ ਪਰਿਵਾਰ ਦਾ ਇੱਕ ਦੂਜੇ ਪਰਿਵਾਰ ਪ੍ਰਤੀ ਭੂਆਂ ਦੇ ਰਿਸ਼ਤੇ ਭੈਣਾਂ ਦੇ ਕਜ਼ਨਸ ਦੇ ਸਾਰੇ ਉਹਨਾਂ ਵਿੱਚ ਆਪਣਾ ਇੱਕ ਆਪਣਾਪਣ ਨਜ਼ਰ ਆਉਂਦਾ ਤਾਂ ਮੈਨੂੰ ਕੋਈ ਹਰਜ਼ ਨਹੀਂ
1: ਇਹ ਰਿਸ਼ਤੇ ਜਿਹੜੇ ਆ ਨਾ ਇਹ ਜੇ ਅਸੀਂ ਰਿਸ਼ਤਿਆਂ ਨੂੰ ਅੱਜ ਛੱਡ ਦੇਵਾਂਗੇ ਇਹ ਜਿੰਨੇ ਅਸੀਂ ਇੱਕ ਦੂਜੇ ਤੋਂ ਦੂਰ ਹੁੰਦੇ ਜਾਵਾਂਗੇ ਉਨੇ ਅਸੀਂ ਔਖੇ ਹੁੰਦੇ ਜਾਵਾਂਗੇ ਮੈਨੂੰ ਲੱਗਦਾ ਆ ਕਿ ਇਹ ਨਿੱਕੇ ਨਿੱਕੇ ਬਹਾਨੇ ਹੁੰਦੇ ਆ ਸਿਰਫ ਆਪਣੇ ਭੈਣ ਭਰਾਵਾਂ ਨੂੰ ਯਾਦ ਕਰਨ ਦੇ
0: ਜੀ ਜੀ ਬਿਲਕੁਲ
1: ਮੈਨੂੰ ਯਾਦ ਆ ਮੈਂ ਪਿਛਲੀ ਵਾਰੀ ਆਪਣੇ ਭਰਾ ਨੂੰ ਵਟਸਐਪ ਤੇ ਮੈਸੇਜ ਕਰਤਾ ਕਿ ਮੈਂ ਤੈਨੂੰ ਰੱਖੜੀ ਭੇਜਤੀ ਆ ਉਹਨੇ ਮੈਨੂੰ ਅੱਗੋਂ ਵਟਸਐਪ ਤੇ ਮੈਸੇਜ ਕਰਤਾ ਕਿ ਇੱਕ ਨੋਟ ਦੀ ਡਾਲਰ ਦੀ ਉਹਨੇ ਫੋਟੋ ਨਾਲ ਭੇਜ ਦਿੱਤੀ ਕਹਿੰਦਾ ਆਹ ਵੀ ਲੈ ਫਿਰ ਮੈਂ ਤੈਨੂੰ ਵੀ ਤੇਰਾ ਜਿਹੜਾ ਸ਼ਗਨ ਦੇਣਾ ਸੀ ਉਹ ਵੀ ਭੇਜਤਾ ਅਸੀਂ ਮਜ਼ਾਕ ਸੀ ਪਰ ਉਸ ਤੋਂ ਵੱਡੀ ਗੱਲ ਜਿਹੜੀ ਆ ਨਾ ਉਹ ਸਿਰਫ ਇਹ ਆ ਕਿ ਇਹ ਜਿਹੜੇ ਰਿਸ਼ਤੇ ਆ ਉਹ ਭੈਣ ਅਤੇ ਭਰਾ ਦੀ ਇੱਕ ਦੂਜੇ ਨੂੰ ਹਿੰਮਤ ਦਿੰਦੇ ਆ ਸਾਨੂੰ ਇੱਕ ਦੂਜੇ ਨੂੰ ਸਟਰੋਂਗ ਬਣਾਉਂਦੇ ਆ ਕਿਉਂਕਿ ਸਾਨੂੰ ਇਹ ਲੱਗਦਾ ਆ ਕਿ ਦੁੱਖ ਸੁੱਖ ਵੇਲੇ ਖੁਸ਼ੀ ਵੇਲੇ ਤਾਂ ਸਾਰਿਆਂ ਨੂੰ ਇੱਕ ਦੂਜੇ ਦੀ ਲੋੜ ਘੱਟ ਹੁੰਦੀ ਆ ਪਰ ਜਦੋਂ ਲੋੜ ਪੈਂਦੀ ਆ ਨਾ ਉਦੋਂ ਜਿਹੜਾ ਤੁਹਾਡੇ ਲਈ ਖੜਾ ਹੁੰਦਾ ਆ ਭਾਵੇਂ ਉਹ ਤੁਹਾਡਾ ਆਪਣਾ ਸਕਾ ਆ ਭਾਵੇਂ ਭਰਾ ਵਾ ਭਾਵੇਂ ਪਿਓ ਆ ਅਤੇ ਭਾਵੇਂ ਤੁਹਾਡਾ ਕੋਈ ਹੋਰ ਰਿਸ਼ਤੇਦਾਰ ਆ
0: ਸੁੱਖ ਦੁੱਖ ਦੋ ਕੋ ਸਮ ਕਰ ਜਾਣੇ ਸਾਧੋ
1: ਤੁਸੀਂ ਜਰਾ ਉੱਚੀਆਂ ਗੱਲਾਂ ਤੇ ਜੇ ਪਰ ਕੋਈ ਗੱਲ
0: ਨਹੀਂ ਮੂਲ ਪਛਾਣੋ
1: ਉਹ ਨਸੀਬਾਂ ਵਾਲੇ ਲੋਕ
0: ਜੀ ਬਿਲਕੁਲ ਠੀਕ ਨਹੀਂ ਮੈਂ ਉਹ ਸਮਝ ਰਿਹਾ ਮੈਂ ਸਮਝ ਰਿਹਾ
1: ਉਹਨਾਂ ਦੀ ਮਦਦ ਕਰਦੇ
0: ਤੁਸੀਂ ਇਸ ਮਨ ਯਾਦ ਕਰਦੇ ਹੋ
1: ਦੁੱਖ ਦੇ ਵੇਲੇ ਉਹਨਾਂ ਦੀ ਢਾਲ ਬਣਦੇ ਆ
0: ਬਿਲਕੁਲ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਬੜੇ ਉਹ ਬੜੀਆਂ ਮਜ਼ਾਕੀਆ ਜਿਹੀਆਂ ਰੀਲਾਂ ਵੀ ਆਉਂਦੀਆਂ ਨਾ ਅੱਜ ਕੱਲ੍ਹ ਭੈਣਾਂ ਕਹਿੰਦੇ ਭਰਾ ਬੜੇ ਚੰਗੇ ਲੱਗਦੇ ਸਾਨੂੰ ਅੱਜ ਕੱਲ੍ਹ ਬੜੇ ਬਣਾ ਟਰਵਾ ਕੇ ਰੱਖਦੀਆਂ ਜੀ ਸਾਡੇ ਵੀ ਘਰ ਹੈਗੀ ਹੈ ਭੈਣ ਭਰਾ ਉਹ ਕਹਿੰਦੇ ਬੜੀ ਫਿਕਰ ਉਹ ਫਿਰ ਰੋਹ ਪਾਉਂਦਾ ਵੀ ਤੂੰ ਮੇਰੇ ਨਾਲ ਅੱਜ ਸਖ਼ਤ ਬੋਲੀ ਤਾਂ ਮੈਂ ਤੇਰਾ ਕੁਛ ਖਿਆਲ ਵੀ ਨਹੀਂ ਕਰਨਾ
1: ਨਹੀਂ ਗੱਲ ਸੁਣੋ ਸਾਡੇ ਭੈਣਾਂ ਭੈਣਾਂ ਦਾ ਵੀ ਤਾਂ ਧਿਆਨ ਰੱਖਦੀਆਂ ਆ
0: ਜੀ ਜੀ
1: ਮੈਨੂੰ ਆਪ ਨੂੰ ਯਾਦ ਆ ਕਿ ਮੈਨੂੰ ਮੇਰਾ ਮੇਰੀਆਂ ਭੈਣਾਂ ਨੇ ਵੀ ਅਤੇ ਮੇਰੇ ਭਰਾਵਾਂ ਨੇ ਵੀ ਮੇਰਾ ਬਹੁਤ ਧਿਆਨ ਰੱਖਿਆ ਸਾਰੀ ਉਮਰ ਮੈਂ ਸ਼ੁਕਰ ਗੁਜ਼ਾਰ ਹਾਂ
0: ਆਪਣੀਆਂ ਭੈਣਾਂ ਦੀ ਵੀ
1: ਆਪਣੀਆਂ ਭੈਣਾਂ ਦੀ ਵੀ ਅਤੇ ਆਪਣੇ ਭਰਾਵਾਂ ਦੀ ਵੀ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਹਮੇਸ਼ਾ ਦਿੱਤਾ ਮੈਂ ਉਸ ਪਰਮਾਤਮਾ ਦੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਸ਼ੁਕਰਾਨਾ ਕਰਨਾ
0: ਚਾਹੀਦਾ
1: ਮੈਂ ਸ਼ੁਕਰ ਗੁਜ਼ਾਰ ਹਾਂ
0: ਦੇਖੋ ਜੀ ਮੈਂ ਤਾਂ ਆਰਨੇਟ ਦਾ ਗਾਣਾ ਵੀ ਬਣਾਤਾ ਕਹਿੰਦਾ ਚੱਲ ਬਾਬੇ ਦੇ ਸ਼ੁਕਰਾਨਾ ਕਰਕੇ ਆਈਏ ਅਤੇ ਵਾਹ ਜੀ ਵਾਹ ਚਲੋ ਬਹੁਤ ਵਧੀਆ ਜੀ ਅਤੇ ਮੈਨੂੰ ਲੱਗ ਰਿਹਾ ਜੀ ਅਸੀਂ ਅਗਲੇ ਹਫ਼ਤੇ ਰੱਖੜੀ ਅਤੇ ਹੋਰ ਵੀ ਗੱਲਾਂ ਕਰਾਂਗੇ ਅਤੇ ਬਹੁਤ ਵਧੀਆ ਲੱਗ ਰਿਹਾ ਵੀ ਤੁਸੀਂ ਗੱਲਬਾਤ ਨੂੰ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਸਿਰੇ 'ਤੇ ਲੈ ਗਏ ਅਤੇ ਜਿਵੇਂ ਮੈਂ ਅਕਸਰ ਕਰਦਾ ਹੁੰਦਾ ਵੀ ਅੱਜ AI ਦਾ ਜ਼ਮਾਨਾ ਹੈ ਅਤੇ ਇੰਝ ਨਹੀਂ ਕਰੀਦਾ ਇਹ ਗਾਣਾ ਵੀ AI ਨੇ ਬਣਾ ਕੇ ਮੈਨੂੰ ਮੇਰੇ ਸਾਹਮਣੇ ਆ ਗਿਆ ਤਾਂ ਮੈਂ ਕਿਹਾ ਚਲੋ ਫਿਰ ਅੱਜ ਆਪਣੇ ਸੱਜਣਾ ਮਿੱਤਰਾਂ ਨਾਲ ਸਾਂਝ ਪਾਉਂਦੇ ਹਾਂ ਇੰਝ ਨਹੀਂ ਕਰੀਦਾ ਤਾਂ ਕਿੰਝ ਕਰੀਦਾ ਫਿਰ ਇਹ ਤਾਂ ਇਹੀ ਪਤਾ ਲੱਗੂ ਸੁਣ ਕੇ